மானமுக்கு பரமு புலானா நாத்திசு ராங்கு ஹே மானமுக்கு

Luar.

ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ, ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ। ਓਏ ਆਪ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਕਿਵ ਸਚਿਆਰਾ ਹੋ

ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਕਥਨਾ ਕਥੀ।

0: ਸੁਣੀਐ ਮਨ ਰੱਖੀਐ ਭਾਉ ਦੁੱਖ ਪਰਾਰ ਸੁ ਕਰ ਲੈ ਜਾਏ।
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ,
0: ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ।
1: ਜੇ ਹੋ ਜਾਣ

ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਜੇ ਤਿਸ ਨਦਰ ਨਾ ਆਵੇ।

0: ਸਿੱਧ ਪੀਰ ਸੁਰਨਾ ਸੁਣੇ ਤਰਤ ਤਬਲੇ ਆਕਾਸ
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹੇ ਨ ਸਕੈ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੜਸਠ ਕਾ ਇਸ਼ਨਾਨ
1: ਸੁਣੇ ਪੜ ਪੜ ਪਾ ਬਹਿਮਾਨ ਸੁਣੇ ਲਾਗੇ ਸਹਿਜ ਧਿਆਨ
0: ਨਾਨਕ ਭਗਤ

0: ਹਕੀਕਤ ਕਹੀ ਨਾ ਜਾਏ, ਜੇ ਕੋ ਕਹਿ ਪਛੈ ਪਛਤਾਏ।
1: ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ।
0: ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ।

0: ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ,
1: ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹਤਿਆ ਕਮਾਹੇ,
0: ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ,
1: ਅਸੰਖ ਮਲੇਸ਼ ਮਲ

0: ਸਰੇ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ
1: ਕਿਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ

0: ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ,
1: ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ,
0: ਗਾਵਨ ਪੰਡਿਤ ਪੰਡਿਤ ਖੀਸਰ ਜੁਗ ਜੁਗ ਵੇਦਾ ਨਾਲੇ,
1: ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ,
0: ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ,
1: ਗਾਵੈ ਜੋਧ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ,
0: ਗਾਵੈ ਖੰਡ ਮੰਡਲ ਵਰ ਪੰਡਾ।

0: ਜੋਤਿ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ।
1: ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ।
0: ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੈ ਬਿਭੂਤ।
1: ਕਿਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ।
0: ਆਈ ਪੰਥੀ ਸਵਲ ਜਮਾਤੀ ਮਨ ਜੀਤੈ ਜਗ ਜੀਤ।
1: ਆਦੇਸ਼ ਤੇ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ।
0: ਹੁਕਤ ਗਿਆਨ ਦਿਆ ਭੰਡਾਰ ਨਿਕਟ ਕਟ ਵਾਜੈ ਨਾਦ।
1: ਆਪ ਨਾਥ ਨਾਥੀ ਸਭ ਜਾਕੀ ਰਿਤ ਸਿਧਾ ਵਰਾ।

0: ਜੋਰ ਨਾ ਜੁਗਤੀ ਛੁਟੈ ਸੰਸਾਰ।
1: ਜੇ ਸਤ ਜੋਰ ਕਰ ਵੇਖਿਆ ਸੋਏ ਨਾਨਕ ਤੁਮ ਨੀਚ ਨਾ ਕੋਏ।
0: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ।
1: ਇਸ ਵੀ ਧਰਤੀ ਥਾਪ ਰੱਖੀ।

0: ਮਨ ਕੇਤੇ ਕੇਤੇ ਰਤਨ ਸੰਬੰਧ
1: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦਰ
0: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਲ ਵਿਨੋਦ ਕੋਡ ਆਨੰਦ
0: ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ
1: ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ
0: ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਦਾ ਕੀ ਸੁਧ

0: ਪਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੇ ਸ਼ੰਤ ਵੈ ਪ੍ਰਸਾਦ ਚੱਕਰ ਚੇਨ ਅਰਬਨ ਜਾਤ ਅਰ ਪਾਤਨਾ ਹਿਣ ਜੇਹੇ
1: ਰੂਪ ਰੰਗਾ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤਨ ਪਉ ਪ੍ਰਕਾਸ਼ ਸਮਤੋਜ ਕਹਿਜੈ
1: ਕੋਟ ਇੰਦ੍ਰ ਇੰਦ੍ਰਾਣ ਸਾਹੂ ਸਾਹਣ ਗਣਿਜੈ
0: ਜੇ ਪਉਣ ਮਹੀਪ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਚੰਗ ਪਿਆਤ ਛੰਦ
0: ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲਿਖੇ
0: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਕਾਮੰਗ
0: ਨਮਸਤੰਗ ਜੀਤੇ ਨਮਸਤੰਗ ਬੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ
1: ਨਮਸਤੰਗ ਨੀਲੇ ਨਮਸਤੰਗ ਨਾਤੇ ਨਮਸਤੰਗ ਛੇਦੇ ਨਮਸਤੰਗ ਗਾਤੇ
0: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਧਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਪੂਤੇ ਨਮਸਤੰਗ ਜੁਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ
0: ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ
0: ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤਜਵੇ
0: ਆਦੇ ਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ

0: ਨਾਦ ਮੂਰਤ ਥਾਪਿਓ ਸਭੇ ਜੈ ਥਾਪ
1: ਧਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ
0: ਸਰਬ ਵਿਸ਼ਵ ਰਚਿਓ ਸਿਯੰਬਵ ਗਣਨ ਭੰਜਨ ਹਾਰ
1: ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼
0: ਧਰਮ ਧਾਮ

0: ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ
1: ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚਤਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਨਾ ਸਤਰੇ ਨਾ ਮਿੱਤਰੇ ਨਾ ਪਰਮੰਗ ਨਾ ਪਿਤਰੇ ਨਾ ਚਿਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ
1: ਭਗਵਤੀ
0: ਆਸ਼ੇ ਦੇਸੇ ਗਿਆ ਪੰਜ ਭੇਸੇ ਗਿਆ ਪੰਜ ਭਰਮੇ ਗਿਆ ਪੰਜ ਭਰਮੇ
1: ਸੋਕੇ
0: ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਭਰਨ ਹੈ ਕਿ ਸਰਬਾ ਭਰਨ
1: ਹੈ ਕਿ ਸ਼ਤਰੰਗ ਸ਼ਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ

0: ਕਰਮ
1: ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿਸ ਬਤਰ ਮਾਨਿਆ ਹੈ ਕਿਸ ਬਤਰ ਦਾਨ ਹੈ ਕਿਸ ਬਤਰ ਗਾਉਣ ਹੈ
0: ਕਿਸ ਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ
1: ਕਿਸ ਬਤਰ ਦੀਨ ਹੈ ਕਿਸ ਬਤਰ ਲੀਨ ਹੈ ਕਿਸ ਬਤਰ ਜਾਹੋ ਕਿਸ ਬਤਰ ਪਾਹੋ
0: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ
1: ਕਿਸ ਬਤਰ ਅੰਤਾ ਕਿਸ ਬਤਰ ਗੰਤਾ ਕਿਸ ਬਤਰ ਪੇਖੀ ਕਿਸ ਬਤਰ ਪੇਖੀ
0: ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ
1: ਕਿਸ ਬਤਰ ਤ੍ਰਾਣ ਹੈ ਕਿਸ ਬਤਰ ਪ੍ਰਾਣ ਹੈ ਕਿਸ ਬਤਰ ਦਿਸ ਹੈ ਕਿਸ ਬਤਰ ਭੇਸ ਹੈ
0: ਸਰਬਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬਤਰ ਜਾਪੀ ਹੈ ਕਿ ਸਰਬਤਰ ਥਾਪੀ ਹੈ
1: ਕਿਸ ਬਤਰ ਭਾਨ ਹੈ ਕਿਸ ਬਤਰ ਮਨ ਹੈ ਕਿਸ ਬਤਰ ਇੰਦਰ ਹੈ ਕਿਸ ਬਤਰ ਚੰਦਰ ਹੈ
0: ਸਰਬੰਗ ਕਲੀ ਮੈਂ ਕਿ ਫਰਮੰਗ ਫਹੀ ਮੈਂ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ
1: ਕਿਸ ਨਾਲ ਵਜੂ ਹੈ ਤਮਾਮ ਰਜੂ ਹੈ ਮਿਸਲ ਸਲਾਮ ਹੈ ਸਲੀਕਤ ਮੁਦਾਮ ਹੈ
0: ਗਲੀਮਲ ਸ਼ਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦਲ ਮਕਾਨ ਹੈ ਜ਼ਮੀਨ ਅਲ ਜ਼ਮਾਨ
1: ਹੈ ਕਮੀਜਲ ਤਮਾਮ ਹੈ ਰਜੂਲ ਨਿਦਾਨ ਹੈ ਹਰੀਫੁਲ ਅਜੀਮ ਹੈ ਰਜਾਇਕ ਯਕੀਨ ਹੈ
0: ਅਨੇਕੁਲ ਤਰੰਗ ਹੈ ਅਭੇਦ ਹੈ ਭੰਗ ਹੈ ਅਜ਼ੀਜ਼ਲ ਨਿਵਾਜ਼ ਹੈ ਗਲੀਮਲ ਖਿਰਾਜ ਹੈ
1: ਨਿਰੁਕਤ ਸਰੂਪ ਹੈ ਦਰਮੂਤ ਬਭੂਤ ਹੈ ਪ੍ਰਯੁਕਤ ਪ੍ਰਭਾ

0: ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ
1: ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ
0: ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ
1: ਸਾਵਲ ਸ਼ੰਤ ਵੈ ਪ੍ਰਸਾਦ
0: ਨਮੋ ਨਰਕਨਾਸੇ ਸਦਾਮੰਗ ਪ੍ਰਕਾਸ਼ੇ ਨੰਗੰ ਸਰੂਪੇ ਅਭੰਗੰਗ ਬਿਭੂਤੇ
1: ਪਰਮਾਥੰਗ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ
0: ਅਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਭੰਗੀ ਸਰੂਪੇ ਸਰਭੰਗੀ ਅਨੂਪੇ
1: ਨਾ ਪੋਤਰੇ ਨਾ ਪੁੱਤਰੇ ਨਾ

0: ਹਜ਼ੂਰ ਹੈ ਕਿ ਅੱਜ ਹਜ਼ੂਰ ਹੈ ਮੈਂ ਸਲਸਲਾ ਮੈਂ ਸਮਸਤ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ
0: ਕਿ ਰੋਜੀ ਦਹਿੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਮੁਲਕ ਮਾਲ ਹੈ ਕਿ ਹੁਸਨ ਜਮਾਲ ਹੈ
1: ਕਰੀਮ ਮਲਕ ਰਾਜ ਹੈ ਗਰੀਬ ਅਲ ਨਿਵਾਜ਼ ਹੈ ਹਰੀਫ ਅਲ ਸ਼ਿਕਾਨ ਹੈ ਹਰਾਸ ਅਲ ਫਿਕਾਨ ਹੈ
0: ਲੰਕੰਗ ਬਨਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀ ਮੈਂ ਰਜਾਇ ਕਿ ਰਹੀਮ ਹੈ
1: ਸਮਸਤ ਅਲ ਜਵਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਬਨਾਸ ਹੈ ਬੈਸਤ ਅਲ ਨਿਵਾਸ ਹੈ
0: ਸਰਬਲਗਵਾਨ ਹੈ ਮਿਸਲ ਰਵਾਨਾ ਤਮਾਮ ਮਲਤਮੀ

0: ਓਅੰਕਾਰ ਸਤਿਗੁਰ ਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਸ਼ ਦਸਵੀ ਸਰਾਵਕ ਸੁਧ ਤੂੰ ਸੁਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੈ
1: ਸੂਰ ਸੁਰਾਤਨ ਸੁਧ ਸਿਧਾਰਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰਹੀ ਦੇਸ ਕੋ ਦੇਖ ਰਿਓ ਮਤ ਕੋਰ ਦੇਖ ਪ੍ਰਾਨ ਪਤੀ ਕੈ
1: ਸ਼੍ਰੀ ਭਗਵਾਨ ਕੀ ਪੈ ਕਿਰਪਾ ਹੋ ਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਨ ਸੰਗ ਨੂਪ ਤੰਗ ਸੁਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਵਾਰੀ ਪਜਾਨ ਕੇ ਪੂਪਲੀ ਪਿਤ ਨਿਆਵਤ ਸੀਸ ਨਾ ਜਾਤ ਵਿਚਾਰੈ
1: ਇਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਰੇ ਪਧਾਰੇ
0: ਜੀਤ ਪ੍ਰੀ ਸਭ ਦੇਸ ਤੁਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੈ
1: ਕੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਪਵਾਨ ਕੇ ਭੂਪਤ ਕੌਣ ਕਨੀ ਨੀ ਜਾਤ ਵਿਚਾਰੈ
1: ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਤੇ ਆਤਮ ਦਾਨ ਸੋ ਸੰਜਮ ਨੇ ਮੈਂ ਅਨੇਕ ਵਸੇਖੈ
1: ਵੇਦ ਪੁਰਾਣਿਕ ਦੇਵ ਕੁਰਾਨ ਜਮੀਨ ਜਮਾਨ ਸਬਾਨਿਕ ਪੇਖੈ
0: ਕੌਣ ਅਹਾਰ ਜਤੀ ਜਤ ਧਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਹ ਦੁਰੰਤ ਦੁਬਾਸੋ ਸਾਜ ਸੁਨਾ ਤੁਨ ਜਾਨ ਤਲਿੰਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਲੈਂਗੇ
0: ਕੂਟ ਤੋਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਨ।

0: ਰਾੜੇ ਗ੍ਰਹਾਨਕ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਪਵਾਨ ਚ ਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਹੁਣ ਪ੍ਰਤਾਪਨ ਵਾੜ ਜੇ ਤੁਨ ਪਾਪਨ ਕੇ ਬਾ ਪੁੰਜ ਕਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚ ਪੈਂਗੇ
0: ਮਾਨਵ ਇੰਦਰ ਕਰਜਿੰਦਰ ਰਾਤ ਬਜੋਂ ਤੁਰ ਲੋਕ ਰਾਜ ਕਰੇਂਗੇ
1: ਕੋਟਿ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ
0: ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
1: ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਾਲ ਫੇਰ ਨ ਦੇਹੇ ਤਰੇਂਗੇ
0: ਕਹਾ ਭਯੋ ਜੋ ਦਉ ਲੋਚਨ ਮੂੰਦ ਕੇ ਬੈਠ ਰਿਓ ਭਗਤਿਆਂ ਲਗਾਇਓ
1: ਨਿਹਾਤ ਪਿਓ ਲਿਏ ਸਾਥ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ
0: ਵਾਸ ਕੀਓ ਵਿਖੇ ਆਣ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ
1: ਸਾਚ ਕਹੋ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੁਲੇ ਪਾਹਣ ਪੂਤ ਧਰਿਓ ਸਿਰ ਕਾਹੁਲ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਏ, ਅਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ।
1: ਤਬ ਚੰਦਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ।
0: ਹਮਰੇ ਦੁਸ਼ਟ ਸਭੇ ਤੁਮ ਕਾਬ ਹੁਆ, ਪਾਤ ਦੇ ਮੋਹਿ ਬਚਾਵ ਹੋ।
1: ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ।
0: ਮੂਰ ਅੱਛਾ ਨਿਜ

0: ਸਰਣੀ ਪਰਾਤਨ ਕੈ ਦੁਸ਼ਟ ਦੁਖਤ ਹੋਇਆ
1: ਮਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ
0: ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਣੀ ਹੈ
1: ਕਿਰਪਾ
0: ਦ੍ਰਿਸ਼ਟ ਤਨ ਜਾਏ ਨਿਹਰਿਓ ਤਾਂ ਕੇ ਤਾਪ ਤਨਕ ਮੋਹਰਿਓ
1: ਰੇਤ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵਤ ਕੈ ਨਾ

0: ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰੂ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ
1: ਸ਼ਬਦੋ ਤਗਾਵੋ ਹਰੀ ਕੇਰਾ ਮਨ ਜਨੀ ਵਸਾਇਆ
0: ਕਹੇ ਨਾਨਕ ਆਨੰਦ ਹੋਆ।

0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
1: ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ
1: ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰ ਸਭਾਗੇ ਸ਼ਬਦ ਵਾਜੇ ਕਲਾ

0: ਕਹੇ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਵਾਜੇ।
1: ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਵਾਜੋ, ਕਿਆ ਕਰੇ ਵੇਚਾਰੀਆ।
0: ਵਿਧਵਾ ਸਮਰਥ ਕੋਈ ਨਾਹੀ, ਕਿਰਪਾ

0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਿਨਕਾ ਬੂਤ ਢਾ ਤਿਨਕਾ ਸ਼ਬਦ ਸਚੇ ਸਵਾਰਿਆ।

0: ਇੱਕ ਭਰਮ ਭੁੱਲੇ ਫਿਰੇ ਦੇ ਦੇ ਸਿੱਖ ਨਾਮ ਲਾਗ ਸਵਾਰਿਆ।
1: ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ,
0: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ।
1: ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਥ ਕੇਰੀ ਕਿਰਤ ਦੁਆਰੇ ਪਾਈਏ।
1: ਧੰਨ ਮਨ ਧੰਨ ਸਭ ਸੌਂਪ ਗੁਰੂ।

0: ਕਿਉਂ ਚਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ,
0: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੁਣ ਸੰਭਾਲੇ।

0: ਨਾ ਪਾਇਆ।
1: ਸੁਰਨਾਰ ਮੁਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੁਦ ਪਾਏ ਇਕ ਵੇਖ ਪਰਸਨ ਆਇਆ,
0: ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸਨੂੰ ਆਪ ਤੁਠਾ ਦਿਨੇ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ।
1: ਲਾਭ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ,
0: ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
1: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ,
0: ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ।
1: ਜਿਉ ਤੂੰ ਚਲਾਵੇ ਤਿਲੇ ਤਿਵੇਂ ਚੱਲੇ ਸਵਾਮੀ ਕਿਆ ਜਾਣਾ ਗੁਣ ਤੇਰੇ।
0: ਜਿਉ ਚਲਾਵੇ ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੇ ਚੱਲੇ ਜਿਨਾ ਮਾਰਗ ਪਾਵਹਿ।

0: ਚੇ ਨਾਹੀ ਮਨਸਾ ਸਚ ਸਮਾਣੀ
1: ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ
0: ਕਹੇ ਨਾਨਕ ਨਿਨਵਾ ਨਿਰਮਲ ਸਦਾ ਰਹੇ ਗੁਰੂ ਨਾਲੇ
1: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ
1: ਆਪ ਛੱਡ ਸਦਾ ਰਹਿ ਪਾਨੇ ਗੁਰ ਬਿਨ ਅਵਰ ਨਾ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਪਵੇਕੀਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ

0: ਬਾਣੀ ਤਾਂ ਕੱਚੀ, ਸਤਿਗੁਰ ਵਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ।
0: ਹਰ ਹਰ ਨਿਕ ਕਰੇ ਰਸਨਾ, ਕਹਿਆ ਕਛੂ ਨਾ ਜਾਣੀ।
1: ਚਿਤ ਜਿਨ ਕਾਹਿਰ ਲਿਆ, ਮਾਇਆ ਬੋਲਣ ਪੈਰ ਵਾਣੀ।
0: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ।
0: ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ।
1: ਸ਼ਬਦ ਸੇਤੀ ਮਨ ਮਿਲੇ।

0: ਸ਼ਬਦ ਮਨ ਵਸਾਏ।
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ।
0: ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ।
1: ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ।
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ।

0: ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਹੇ ਗੁਰਮੁਖ ਸਦਾ ਸੰਭਾਲੀਐ
0: ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ।

0: ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ।
1: ਹਰਿ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ।
1: ਐਸਾ ਸਤਿਗੁਰ ਜੀ ਮਿਲੈ, ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ।
0: ਜਿੰਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ।
1: ਹਰਿ ਆਪ ਅਮੁਲਕ ਹੈ, ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ।
0: ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ।

0: ਕਰਮ ਕਮਾਇਆ, ਤੁਧ ਸਰੀਰਾ ਚਾ ਤੂੰ ਜਗ ਮਹਿਆਇਆ।
1: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
1: ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
0: ਇਹ ਨੇਤਰੋ ਮੇਰੀਓ, ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨ ਦੇਖੋ ਕੋਈ।

0: ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ
1: ਅਲਖ ਬਿਡਾਣੀ ਤਾਂ ਕੀ ਗਤ ਕਹੀ ਨਾ ਜਾਏ
0: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ
1: ਜੀਓ ਗੁਫਾ ਅੰਦਰ ਰੱਖੇ
0: ਵਜਾਇਆ ਵਾਜਾ ਪਵਨ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾ।

ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾ ਤ੍ਰਿਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੈ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ,

ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ੍ਹਾਂ ਜੀ ਪ੍ਰਭ ਨਾਲੇ ਹੋਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰ

ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰਸੇਵ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇ

ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣ ਸਤਿਗੁਰ ਦਾਤਾ ਆਖੀਐ ਤੁਸ ਕਰੈ ਪਸਾਉ ਹਉ ਗੁਰ ਵਿੱਟੂ ਸਦਵਾਰਿਆ ਜਿਨ ਦਿੱਤੜਾ ਨਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸੱਚੇ ਪਾਤਸ਼ਾਹ ਨੇ ਅੱਜ ਦੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਸੱਚੇ ਪਾਤਸ਼ਾਹ ਇਹ ਸ਼ਬਦ ਦੇ ਵਿੱਚ ਦਰਸ਼ਨ ਕਰਨ ਵਾਲਿਆਂ ਦੇ ਅਤੇ ਜਿਹੜੇ ਔਗਣ ਕਰਦੇ ਨੇ ਵਾਰ ਵਾਰ ਉਹਨਾਂ ਦੀ ਗੱਲ ਕਰਦੇ ਨੇ। ਕਹਿੰਦੇ ਜਿਹੜੇ ਹਰ ਵੇਲੇ ਨਸ਼ਿਆਂ 'ਚ ਗੁਲਤਾਨ ਰਹਿੰਦੇ ਨੇ ਨਾ, ਪਾਣ ਸਪਾਰੀ ਖਾਧੀਆਂ ਮੁਖਬੇੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਿੰਨਾ ਕਦੀ ਨਾਮ ਵੀ ਨਹੀਂ ਜਪਿਆ, ਕਹਿੰਦੇ ਉਹਨਾਂ ਨੂੰ ਜਮਾਂ ਦੀ ਮਾਰ ਪੈਣੀ ਹੈ ਅਤੇ ਜਮਾਂ ਨੇ ਬੰਨ੍ਹ ਕੇ ਲੈ ਕੇ ਜਾਣਾ। ਫਿਰ ਯਾਦ ਆਉਣਾ ਕਿ ਮੈਂ ਨਾਮ ਨਹੀਂ ਜਪਿਆ, ਮੈਨੂੰ ਤਾਂ ਇਸ ਤਰ੍ਹਾਂ ਹੋ ਰਿਹਾ। ਅਤੇ ਰਹਾਓ ਵਾਲੇ ਬੰਦ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਕਹਿੰਦੇ ਮੈਨੂੰ ਉਹਦੀਆਂ ਕਥਾ ਕਹਾਣੀਆਂ ਸੁਣਾਉਣ ਵਾਸਤੇ ਮੇਰੇ ਗੁਰੂ ਦੇ ਪਿਆਰੇ ਸਿੱਖ ਮੈਨੂੰ ਆ ਕੇ ਦੱਸ ਵੀ ਉਹ ਕਿਵੇਂ ਦਾ ਹੈ। ਬਹਿ ਸਖੀਆਂ ਮਿਲ ਸਖੀਆਂ ਪੁੱਛੈ ਕਹੋ ਕੰਤ ਨਿਸ਼ਾਨੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣਨੀ। ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਪੁੱਛਦੇ ਆ ਨਾ ਵੀ ਤੂੰ ਪ੍ਰੀਤਮ ਦੇ ਦਰਸ਼ਨ ਕੀਤੇ ਨੇ ਦੱਸ ਕਿਵੇਂ ਦਾ, ਕਹਿੰਦੇ ਉਹਦੀ ਜ਼ਬਾਨ ਇੰਨੀ ਭਰੀ ਹੋਈ ਹੈ ਰਸ ਦੇ ਨਾਲ ਵੀ ਉਹ ਵਿਖਿਆਨ ਵੀ ਨਹੀਂ ਕਰ ਸਕਦਾ ਕਿ ਉਹ ਕਿਸ ਤਰ੍ਹਾਂ ਦਾ ਹੈ। ਭਗਤ ਨਾਮਦੇਵ ਜੀ ਅਤੇ ਤਰਲੋਚਨ ਜੀ ਇਕੱਠੇ ਸਮਕਾਲੀ ਹੋਏ ਨੇ ਅਤੇ ਨਾਮਦੇਵ ਜੀ ਨੇ ਪਰਮੇਸ਼ਰ ਦੇ ਦਰਸ਼ਨ ਕਰ ਲਏ ਅਤੇ ਤਰਲੋਚਨ ਜੀ ਇਕੱਠੇ। ਜਦੋਂ ਇੱਕੋ ਜਿਹੀ ਸੰਗਤ ਹੋਵੇ ਨਾ, ਜਿਵੇਂ ਦੀ ਵੀ ਹੋਵੇ, ਜੇ ਕਾਮੀ ਪੁਰਸ਼ਾਂ ਦੀ ਹੋਵੇ, ਦੁਨਿਆਵੀ ਤੌਰ 'ਤੇ ਹੋਵੇ, ਤਾਂ ਉੱਦਾਂ ਦੀਆਂ ਗੱਲਾਂ ਹੀ ਕਰਨਗੇ। ਇਸੇ ਤਰ੍ਹਾਂ ਨਾਮਦੇਵ ਜੀ ਅਤੇ ਤਰਲੋਚਨ ਜੀ ਸਮਕਾਲੀ ਨੇ, ਇਕੱਠੇ ਬੈਠੇ ਦੋਨੋਂ ਮਿੱਤਰ ਅਤੇ ਤਰਲੋਚਨ ਜੀ ਕਹਿੰਦੇ ਮੇਰੀ ਵੀ ਕਰ ਬੇਨਤੀ ਕਿ ਮੈਨੂੰ ਵੀ ਇੱਕ ਵਾਰੀ ਦਰਸ਼ਨ ਦੇ ਦੇ। ਅਤੇ ਨਾਮਦੇਵ ਜੀ ਕਹਿੰਦੇ ਵੀ ਕੋਈ ਗੱਲ ਨਹੀਂ, ਮੈਂ ਜਦੋਂ ਹੁਣ ਪਰਮੇਸ਼ਰ ਮੈਨੂੰ ਦਰਸ਼ਨ ਦੇਵੇਗਾ ਨਾ, ਤਾਂ ਮੈਂ ਪੁੱਛਾਂਗਾ ਵੀ ਇੱਥੇ ਵੀ ਕਰ ਦੇ ਕਿਰਪਾ, ਇਹਨੂੰ ਵੀ ਦਰਸ਼ਨ ਦੇ ਦਿਓ ਜੀ। ਅਤੇ ਅੱਗੋਂ ਠਾਕੁਰ ਜੀ ਕਹਿੰਦੇ ਵੀ ਦਰਸ਼ਨ ਦਿਆਂਗਾ, ਪਰ ਇਹ ਮਾਇਆ ਦੇ ਨਾਲ ਜਾਂ ਹੋਰ ਕੰਮ ਕੀਤਿਆਂ ਦਰਸ਼ਨ ਨਹੀਂ ਹੋਣੇ, ਇਹ ਦਰਸ਼ਨ ਹੋਣੇ ਨੇ ਜਿੰਨਾ ਬੰਦਾ ਪ੍ਰੇਮ ਦੇ ਵਿੱਚ ਆਏਗਾ ਉਸ ਦੇ ਨਾਲ। ਇਹ ਭਾਈ ਗੁਰਦਾਸ ਜੀ ਨੇ ਵਾਰ ਦੇ ਵਿੱਚ ਲਿਖਿਆ ਹੈ, ਕਹਿੰਦੇ ਜੇ ਦਰਸ਼ਨ ਕਰਨੇ ਆ ਨਾ, ਅਤੇ ਜਿੰਨਾ ਉਹਦੇ ਨਾਲ ਪ੍ਰੇਮ ਕਰੋਗੇ ਉਨੇ ਦਰਸ਼ਨ ਤੁਹਾਨੂੰ ਜਲਦੀ ਹੋਣਗੇ। ਅਤੇ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਕਹਿੰਦੇ ਨੇ ਆਪਣੇ ਇੱਕ ਸ਼ਬਦ ਵਿੱਚ, ਕਹਿੰਦੇ ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਕਹਿੰਦੇ ਹਰੇਕ ਜਿਸਮ ਦੇ ਵਿੱਚ ਵੀ ਉਹ ਅਕਾਲ ਪੁਰਖ ਆਪ ਬੈਠਾ, ਤੈਨੂੰ ਵੇਖਣਾ ਆਉਣਾ ਚਾਹੀਦਾ। ਅਤੇ ਹਰੇਕ ਅੱਖ ਦੇ ਵਿੱਚ ਜਿਹਦੇ ਵਿੱਚ ਤੂੰ ਵੇਖਦਾ ਨਾ ਸਾਹਮਣੇ, ਉਹਦੇ ਵਿੱਚ ਵੀ ਉਹ ਅਕਾਲ ਪੁਰਖ ਆਪ ਬੈਠਾ। ਪਰ ਬੇਨਤੀ ਹੈ ਕਿ ਸਾਨੂੰ ਬੇਨਤੀ ਕਰਨੀ ਆ ਜਾਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰ ਦਿਓ, ਕਲਯੁਗੀ ਜੀਵ ਹਾਂ। ਕਈ ਵਾਰੀ ਇੱਦਾਂ ਦਾ ਸਮਾਂ ਆਇਆ ਕਿ ਆਪਾਂ ਕਹਿ ਦਿੰਦੇ ਕਲਯੁੱਗ ਦਾ ਸਮਾਂ ਬਹੁਤ ਭਿਆਨਕ ਹੈ, ਪਰ ਪਿਆਰਿਓ ਕਲਯੁੱਗ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ, ਕਬੀਰ ਏਕ ਘਰੀ ਆਧੀ ਘਰੀ ਆਧੀ ਹੂੰ ਤੇ ਆਦਿ ਭਗਤਨ ਸੇਤੀ ਗੋਸਟੇ, ਜੋ ਕਿੰਨੇ ਸੋ ਲਾਭ ਘੜੀ ਕਿੰਨੇ ਮਿੰਟਾਂ ਦੀ, 24 ਮਿੰਟਾਂ ਦੀ। ਕਹਿੰਦੇ ਨਹੀਂ, 24 ਅਤੇ 12 ਮਿੰਟ ਬਹਿ ਜਾ, 12 ਨਹੀਂ ਤਾਂ ਕਹਿੰਦੇ 6 ਮਿੰਟ ਬਹਿ ਕੇ ਉਸ ਪਰਮੇਸ਼ਰ ਦਾ ਨਾਮ ਜਪ ਲਾ। ਸਤਿਯੁਗ ਦੇ ਵਿੱਚ ਹਜ਼ਾਰਾਂ ਸਾਲ ਬੈਠ ਕੇ ਸਾਧੂ ਤਪ ਕਰਦੇ ਰਹੇ ਨੇ ਅਤੇ ਹਜ਼ਾਰਾਂ ਸਾਲ ਤੋਂ ਬਾਅਦ ਉਸ ਪਰਮੇਸ਼ਰ ਦੇ ਦਰਸ਼ਨ ਹੁੰਦੇ ਸੀ। ਹੁਣ ਤਾਂ ਸਾਨੂੰ ਸੱਚੇ ਪਾਤਸ਼ਾਹ ਨੇ ਕਿਹਾ 6 ਮਿੰਟ ਹੀ ਕਹਿੰਦੇ ਲਿਵ ਲਾ ਕੇ ਬੈਠ ਜਾ, ਉਹਨੂੰ ਯਾਦ ਕਰ ਲਾ ਅਤੇ ਤੈਨੂੰ ਉਹ ਦਰਸ਼ਨ ਦੇਵੇਗਾ। ਸੋ ਪਿਆਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ,

Vaheguru.

0: ਰਾਜਤਿ ਕਜੁਰ ਗਥਵਾ ਦਾ ਪ੍ਰਤਪਿਕਾ ਸਤਗ੍ਰਥਵਾ ਕਾਲ ਜੁਗ ਰਤਨ ਕਾ ਕੂੜ ਗ੍ਰਥਵਾ ਮਹੱਲਾ ਪਹਿਲਾ
1: ਸ਼ਾਮ ਕੈ ਸਤੰਬਰ ਸੁਆਮੀ ਸਚ ਮਿਆਸੇ ਸੱਚ ਰਹੇ।

0: ਵਾਸਤੇ ਦਰਗੇ ਅੰਦਰ ਪਾਏ ਤਗਨਾ ਧੂੜ ਸਬੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਤਲਕ ਭਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਵੱਤਾ ਵੜ ਤਗਾ ਬਰਾ ਕੱਤਾ ਲੈ।

ਮੈਂ ਨਾ ਹੀ ਕਿਛ ਹਾਂ, ਨਾ ਹੀ ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ ਰਹਾਉ, ਅਵਰ ਨਾ ਸੁਜੈ ਦੂਜੀ ਠਾਹਰ। ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੁਟੈ, ਹਮ ਨਿਰਗੁਣ ਲਿਹੋ ਬਾਹਰੀ। ਸਦ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹ ਬਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਆਦਿਗੁਰੇ ਨਮੈ, ਜੁਗਾਦਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵੇ ਨਮੈ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਰਮਾਏ ਮਿਟਾਵੋ। ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਰ, ਕਿਨੇ ਰਾਮ ਨਾਮ ਇਕਾਖਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਖੀ ਇਕੈ ਦਰਸ ਤੁਹਾਰ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਬਣਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ, ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਤ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤੈ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨ ਆਪ ਸਮਰਾਏ, ਨਾਨਕ ਤਾਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੈ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੀ ਸੂਝੈ। ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ। ਪ੍ਰਭ ਜੀ ਬਸੈ ਸਾਦਗੀ ਦੱਸਣਾ, ਨਾਨਕ ਜਨ ਕਾ ਦਾਸਨ ਦੱਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੀ, ਪ੍ਰਭ ਕੋ ਸਿਮਰੇ ਸੇ ਪਤਵੰਤੀ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬੇਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਤ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ, ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਨੇਰੇ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕਾ ਸਿਮਰਨ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨਿਸ਼ਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਆਨੰਦ ਜੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨਾ ਪਾਰ। ਸਿਮਰੇ ਸੇਜਨ ਜਨ ਕਬਰਾ ਮਾਇਆ, ਨਾਨਕ ਤੰਜਨ ਸਰਨੀ ਪਾਇਆ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਤ ਬਲਿਹਾਰੀ, ਪ੍ਰਭ ਕੋ ਸਿਮਰੈ ਤਨ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤੇ ਨਾਤਮ ਜੀਤਾ, ਪ੍ਰਭ ਕੋ ਸਿਮਰੈ ਤੇ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤੇ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸਿਆ ਨੇਰੇ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨਿਸ਼ਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ,
ਪ੍ਰਭ ਕੇ ਸਿਮਰਨ ਅਨਹਦ ਚੁਣ ਘਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨਜਨ ਕੋ ਪ੍ਰਭ ਮਾਇਆ ਨਾਨਕ ਤਿੰਜਨ ਸ਼ਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੇਤ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਦਿਨ ਪਾਇਆ ਸਲੋਕ

ਹੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਪਿਆਂ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਿਲ ਹੋਏ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਕ ਪੁਨਾ ਚਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵੋ ਸੁਖ ਘਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪ ਤੋ ਸੁਖੀ ਅਲਾ ਕਰੋਰੀ ਬੰਧਨਾ ਪਰੈ ਹਰ ਕਾ ਨਾਮ ਜਪ ਤਿਸਤਰ ਐਨਕ ਮੈ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪ ਤਾ ਗਾਵੈ ਜੇ ਮਰ ਗਏ ਜਾ ਤਾ ਅਕੇਲਾ ਤੈਰ ਨਾਮ ਸੰਗੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਛੁੱਟ ਨਾ ਹੀ ਕੋੜ ਲਗਵਾਈ ਨਾਮ ਜਪ ਤੈ ਪਾਰ ਪਰਾਈ ਅਨਕ ਭਿਗਜਿਆ ਸੰਘਾਰ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਕ ਜੋਨ ਜਨਮੈ ਮਰਜਾਮ ਨਾਮ ਜਪ ਪਾਵੈ ਬਸਰਾਮ ਹੋਂ ਮੈਲਾ ਮਲਕ ਅਬੁਨਤ ਹੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰ ਕੇ ਗਨ ਜਾਏ ਨਾ ਕੋਸਾ ਹਰ ਕਾ ਨਾਮ ਹੋਆ ਸੰਤੋਸਾ ਜੈ ਭੈਣੇ ਮੰਦ ਗੁਬਾਰਾ ਹਰ ਕਾ ਨਾਮ ਸੰਗ ਵਿਚਾਰਾ ਜੈ ਪੰਥੇਰਾ ਕੋਣ ਸੰਜਾਨੂ ਹਰ ਕਾ ਨਾਮ ਦੇ ਨਾਲ ਪਛਾਨੂ ਜਾਂ ਮਾਂ ਪਿਆਂ ਤਬ ਤੋ ਕਾਮ ਤਿਆਰ ਕੇ ਨਾਮ ਕੀ ਤੂੰ ਉਪਰ ਸ਼ਾਮ ਹੋ ਜਦ ਰੇਖਾ ਮਤ ਜੇ ਖਰਖ ਹੈ ਤਾਂ ਨਾਨਕ ਅਮਤ ਬਰਖ ਹੈ ਭਗਤ ਜਨ ਕੀ ਬਰਤ ਨਾਮ ਹੋ ਸਮਝਣਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਤੇਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਰੁਖ ਸਦਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਰ ਬ੍ਰਹਮ ਜਨ ਕੀ ਨਿਧਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕਾ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਯੁਗਤ ਹੋ ਹਰ ਕਾ ਨਾਮ ਜਨ ਕੋ ਤ੍ਰਿਪਤ ਭੋਗਤ ਹੋ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪਤ ਕਿਸ਼ਨਾ ਹੀ ਵਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਲਖ ਜੀ ਨਾਰ ਤਨ ਜਨ ਕੋ ਵਾਪਰਾ ਦੀ ਨਾਰ ਹਰ ਜਨ ਕਿਆ ਉਠ ਸਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨੁ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਦ ਬਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲਕ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਹ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਕਿਰਿਆ ਸਭ ਤਿਆਗ ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਹੈ ਬੋ ਜਤਨਾ ਪਾਉਂਦਾ ਨਾ ਮੈਂ ਬੋ ਰਤਨਾ ਸਰੀਰ ਕਟਾਇਓ ਮੈਂ ਘਰ ਰਾਤੀ ਵਰਤ ਨੇਮ ਕਰੇ ਬੋ ਭਾਤੀ ਨਹੀਂ ਤੂੰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਮੀ ਫਿਰੈ ਚਰਜੀਵੈ ਮਾਂ ਉਦਾਸੀ ਪੀ ਸਰਤੀ ਵੈ ਮੈਂ ਉਤ ਬੁਰਾਣ ਕਨਕ ਸਾਹਿਬ ਹੈ ਭਰਭੂਮ ਦਾਨ ਨਿਵਲੀ ਕਰਮ ਕਰੇ ਬੋ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਸਰੀਰ ਕਟਾਵੈ ਤਾਂ ਉਹ ਵੀ ਹਮੇ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਿਸ਼ਨਾਇ ਨਾਨਕ ਗੁਰਮੁਖ ਨਾਮ ਜਪ ਤੂੰ ਗਤ ਪਾਹੇ ਮਨਕਾਮਨਾ ਤੀਰਥ ਤੇ ਛੁਟੈ ਕਰ ਘੁਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਹੀ ਕੋ ਬਹੁ ਸਾਧ ਨਾ ਕਰੈ ਮਨ ਤੇ ਕਬੂਨਾ ਵੇਖਿਆ ਟਰੈ ਜਲ ਧੋਵੇ ਬਹੁ ਦੇ ਅਨੀਤ ਸੁਦਕਾਂ ਵੇਖਾ ਜੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਬਿਆ ਪੈਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਨੇਕ ਅਗਨੀ ਬੂਝੈ ਕੋਟ ਪਾਪ ਦਰਗੇ ਨੀ ਸਿੱਜੈ ਛੂਟ ਸੁਨਾਈ ਉਪਿਆਲ ਮੋਹ ਵਿਆਪੀ ਮਾਇਆ ਜਾਲ ਬਰਕਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਚੇਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਨਾਮ ਰਿਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਹ ਸੰਗੇ ਹੋ ਮੈਂ ਸ਼ੋਰੈ ਜੇ ਕੋ ਜਨਮ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧਸੰਗ ਜਾ ਕੇ ਮਿੱਠੇ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀ ਸਭ ਤੇ ਉੱਚਾ ਜਾ ਕਾ ਮਨੋ ਸਗਲ ਗਿਰੀ ਨਾਰਾ ਨਾਮ ਤਿੰਨੇ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਸ਼ਟ ਸਾਜਨਾ

ਨਿਰਗੁਣਿਆਰੇ ਅੰਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਣੀ ਕਮਨ ਮੂਲ ਤੇ ਕਮਨ ਦਸਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭੰਗ ਮੈਂ ਜਿਨੇ ਉਭਾਰਿਆ। ਬਾਰ ਬਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖਸੂਧ, ਬਿਰਧ ਪਿਆਉ ਪ੍ਰਸਾਦ ਸੈਨ, ਮੁਖਿਓ ਪਿਆਉ ਬੈਠ ਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਓ ਤੇ ਨਾਨਕ ਸੀਜੈ, ਜੇ ਪ੍ਰਸਾਦ ਧਾਰ ਉੱਪਰ ਸੁਖ ਬਸੈ, ਸੁਤ ਭਰਾਤ ਮੀਤ ਬੰਤਾ ਸੰਗਸੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ, ਜੇ ਪ੍ਰਸਾਦ ਭੋਗਿਆ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੀ ਅਸਤ ਪਾਵ ਕਰਨੇ ਤਰਸਨਾ, ਤਿਸੇ ਤਿਆਗ ਅਵਰ ਸੰਗ ਰਚਨ, ਐਸੇ ਦੁੱਖ ਮੂੜ ਅੰਧ ਵਿਆਪੇ, ਨਾਨਕ ਕਾੜ ਦਿਓ ਪ੍ਰਭ ਆਪੇ। ਆਦ ਅੰਤ ਜੋ ਰੱਖਣਾ ਹਰ ਤਸ ਤਿਸਿਓ ਪ੍ਰੀਤ ਨਾ ਕਰੇ, ਗਵਾਰ ਜਾ ਕੀ ਸੇਵਾ, ਨਵ ਨਿਧ ਪਾਵੇ ਤਾਂ ਸਿਓ ਮੂੜਾ ਮਨ ਨਹੀਂ ਲਾਵੇ। ਜੋ ਠਾਕੁਰ ਸਤ ਸਦਾ ਹਜੂਰੇ, ਤੱਕ ਵੰਦਾ ਜਾਣ ਤਾਂ ਦੂਰੇ, ਜਾ ਕੀ ਟਹਿਲ ਪਾਵੇ ਦਰਗਹਿ ਮਾਨ, ਤੁਸੈ ਬਸਾਰੇ ਮੁਕਤ ਜਾਨ। ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰੱਖਣ ਹਾਰ ਭਾਰਤ, ਅੰਤਿਆ ਕਰੂਡੀ ਸੰਗ ਰਚੈ, ਸਾਚ ਛੋਡ ਝੂਠ ਸੰਗ ਮਚੈ। ਜੋ ਛੜਨਾ ਸਵਸਤਰ ਕਰ ਮਾਨੈ, ਜੋ ਹੋਵਣ ਸੁਦੂਰ ਪੁਰਾਣੇ, ਛੋੜ ਜਾਏ ਤਸਕਾ ਸਰਮ ਕਰੈ, ਸੰਗ ਸਹਾਇ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ ਗਰਤ, ਪ੍ਰੀਤ ਪਸਮ ਸੰਗ ਹੋਏ ਅੰਤਕੂਪ, ਮੈਂ ਪਥ ਤਬਿਕਰਾਲ, ਨਾਨਕ ਖਾਣ ਦਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਫੇਕ ਅੰਤਰ ਮਲ ਮਾਇਆ, ਸ਼ਬਸ਼ ਨਾਹੀਂ ਕਸ਼ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਮਾਨ, ਅੰਤਰ ਅਗਨ ਬਾਹਰ ਤਨ ਸੁਹਾ, ਗਲ ਪਾਤਰ ਕੈਸੇ ਧਰੇ ਥਾ, ਜਾ ਕੇ ਬੰਦ ਅੰਤਰ ਬਸੈ ਪ੍ਰਭਾਪ, ਨਾਨਕ ਤੇਜਨ ਸਹਿ ਸਮਾਤ। ਸੁਣਨ ਦਾ ਕਿਆ ਸੇ ਮਾਰਗ ਪਾਵੈ, ਕਰ ਗਲੇ ਓੜ ਨਿਭਾਵੈ, ਕਾਂ ਬੁਜਾਰਤ ਬੂਝੈ ਡੋਰਾ ਨਸਕੀਏ, ਤੋ ਸਮਝੈ ਭੋਰਾ, ਕਾਂ ਬਿਸੰਪਤ ਗਾਵੈ ਗੁੰਗ, ਯਤਨ ਕਰੇ ਤੋ ਪੀ ਸੁਰਭੰਗ, ਕਹਿ ਪਿੰਗਲ ਪਰਬਤ ਪਰ ਭਾਵਣ ਨਹੀਂ, ਉਹ ਤੂੰ ਹਾਂ ਸਗਮਣ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮ ਦੀ ਕਿਰਪਾ ਤਰੈ। ਸੰਗ ਸੁਹਾਈ ਸੁਹਾਵੈ ਨਾ ਚੀਤ, ਜੋ ਬਰਾਇਤਾ ਸੁਪ੍ਰੀਤ, ਬਲੂਆ ਕਹਿ ਗ੍ਰਹਿ ਭੀਤਰ ਬਸੈ, ਅੰਧ ਕਿਲ ਮਾਇਆ ਰੰਗ ਰਸਾ, ਦਿਲ ਕਰ ਮਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ, ਮਾਂ ਲੋ ਧਰੋ, ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੂੰ ਪੈ ਅਰਦਾਸ, ਜੀਉ ਪਿਣ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਦੂਜਾ, ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਣ ਹਰ ਪ੍ਰਭ ਛੋੜ ਕੇ ਲਾਗੇ ਅਣ ਸੁਆਏ, ਨਾਨਕ ਆਉਣ ਸਿਜੈ ਬਿਨਾਵੈ ਪਦ ਜਾਏ। ਅਸ਼ਟਪਦੀ ਦਸ ਬਸੂ ਲੇ ਪਾਛੇ ਪਾਵੇ, ਇੱਕ ਬਸਤ ਕਾਰਨ ਬਿਖੋਟ ਗਵਾਵੇ, ਇੱਕ ਮਹੀਨਾ ਦੇ ਦਸ ਬੀਅਰ ਲਏ ਤੋ ਮੂੜਾ ਕੋ ਕਹਾਂ ਖਰੇ, ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜਾ ਸਾਧ ਨਮਸਕਾਰ, ਜਾ ਕੇ ਮਨ ਲੱਗਾ ਪਰਾ ਮੀਠਾ ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤੇ ਪਾਇਆ, ਅਗਨ ਸਾ ਆਪਣੀ ਦੇ ਰਾਸ ਖਾਤ ਵੀਰਤ ਵਰਤੈ ਅੰਦੋਲਾਸ, ਆਪਣੀ ਅਮਾਨ ਕਿਸ਼ ਬਹੁਤ ਸਾਰ ਲਿਆ ਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਹ ਹੈ ਪਰ ਉਸਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਸਤ ਤੇ ਸਾਗਿਆ ਰੱਖਿਆ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ, ਉਸ ਤੇ ਚੌਕਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਪਾਂਧ ਮਾਇਆ ਕੇ ਹੇਤ, ਸਰ ਪਰ ਹੋਤ ਜਾਣ ਅਨੇਤ, ਬਿਰ ਕੀ ਸਾਹਿ ਸੋ ਰੰਗਲਾਵੈ, ਉਹ ਬਿਨ ਸਾ ਮਨ ਪਛਤਾਵੈ, ਜੋਧੀ ਸਹਿ ਸੋ ਚਾਲਣ ਹਾਰ, ਲਪਟ ਰਿਹੋ ਤੇ ਅੰਧਾਰ ਬਟਾਊ ਸੋ ਜਲਾਵੈ, ਨਿਹ ਤੱਕ ਵਧ ਨਾ ਵੈ ਕਿਹੇ, ਅਨਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ, ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਵਾ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗੁਮਾਨ, ਅਸਤਰ ਬਗਸਾਦ ਕੀ ਸਰਨ, ਨਾਨਕ ਜਪਿਆ ਜੀ ਵਿਆਰ ਕੇ ਚਰਨ, ਮਿਥਿਆ ਸਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਧਰਮ ਕੋ ਹਿਰੈ, ਮਿਥਿਆ ਨੇਤਰ ਪੇਟ ਪਰਤ ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਬਿਕਾਰ ਵਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਧ ਕੀ ਆਰਜਾ ਸਾਜ, ਬਿਨਾਂ ਕਿਹੋ ਸੁੱਚਾ ਬਿਰਥਾ ਨਾਮ, ਬਿਨਾਂ ਤਨਾਂ ਦਾ ਮੁਖਾ ਵਤਾ ਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ, ਮੇਘ ਬਿਨਾਂ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰ ਬਣ ਕੇ ਨਿਰਾਰਥ ਦਾਮ, ਧਨ ਧਨ ਤੇਜਨ ਜਗਟ ਬਸਿਓ ਨਾਉ, ਨਾਨਕ ਤਾਂ ਕੇਵਲ ਬਲ ਜਾਓ, ਰਾਤ ਅਵਰ ਕਸ਼ਵਰ ਕਮਾਵਤ, ਮਨੀ ਪ੍ਰੀਤ ਮੁਖੋਂ ਗੰਢ ਲਾਵਤ,
ਜਾਣਨ ਹਾਰ ਪ੍ਰਭੂ ਪੀਣ ਬਾਹਰ ਪੇਖ ਨਾ ਕਾਹੂੰ ਪੀਣ ਅਵਰ ਉਪਦੇਸ ਆਪ ਨਾ ਕਰੇ ਆਵਤ ਜਾਵਤ ਜਨ ਮੈਂ ਮਰ।

ਹੈ ਜਿਸਕੇ ਅੰਤਰ ਬਸਿਆ ਨਿਰੰਕਾਰ ਜਿਸਕੀ ਸੀਕ ਤਰੈ ਸੰਸਾਰ ਜੋ ਤੁਮ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਨ ਹੈ ਆਪੇ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਣਪ ਸਭ ਤੇ ਰਹਿਤ ਸਭ ਕੀ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਂ

ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਛੱਤੀ ਅਮਰਤ ਖਾਇ ਤਿਸ ਠਾਕੁਰ ਕੋ ਰਕਮ ਨਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਰਮ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖਮੰਦਰ ਤਿਸ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਘ ਸੁਖ ਬਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਯੋਗ ਜੇ ਪ੍ਰਸਾਦ ਪਾਠ ਪੜਮ ਹੰਢਾਵੈ ਤਿਸੇ ਧਿਆ ਕਦਾ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੂਈ ਜੈ ਮਨ ਅਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੈ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰੋ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸ਼ਦਰ ਢਾਕੇ ਮਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਗੋ ਨਾ ਪਹੁੰਚੈ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁਖਮ ਪੈ ਰਿਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭੂ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਰਤ ਬੈਠ ਸਤ ਸਹਿ ਧਿਆਈ ਅਤੇ ਸਹਿ ਧਿਆਈ ਜੋ ਇੱਕ ਅਲਗ ਆਈਆਂ ਹੋਵਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਣ ਬੋਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਭੇਖੇ ਬਿਸਮਾਰ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ ਜੇ ਪ੍ਰਸਾਦ ਅਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੇਰੇ ਤੂੰ ਤਾਸ ਰਾਜ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕ ਔਰ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੁਸੀਂ ਜਨਮ ਸਦਾ ਹਜੂਰੇ ਜੇ ਪ੍ਰਸਾਦ ਭਾਵੇਂ ਸਾਜ ਰੇ ਮਨ ਮੇਰੇ ਤੂੰ ਤਾਸ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਮਿੰਦਾਨ ਪ੍ਰਭ ਤੇਰੀ ਮੈਂ ਆਪੋ ਕਛੂ ਨਾ ਕਿਨਹੂੰ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨ ਕਹਿ ਕਛੂ ਨਾ ਹਾਥ ਸਲੋਕ।

ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖੋ ਜਲੋਤ, ਸਾਧ ਸੰਗ ਮਲਸਲੀ ਕੋਤ, ਸਾਧਕ ਸੰਗ ਮਿਟਿਆ ਬਿਮਾਨ, ਸਾਧਕ ਸੰਗ ਪ੍ਰਗਟੇ ਸੋ ਗਿਆਨ, ਸਾਧਕ ਸੰਗ ਪੂਜੇ ਪ੍ਰਭਨੇਰਾ, ਸਾਧ ਸੰਗ ਸਭੋਤਨ ਵੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧਕ ਸੋਭਾ ਪ੍ਰਮਾਏ ਸਮਾਣੀ, ਸਾਧਕ ਸੰਗ ਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲੈ, ਸਾਧਕ ਸੰਗ ਅਵੈ ਬਸਭੰਚਾ, ਸਾਧ ਸੰਗ ਮਤਰਸ ਭੁੰਚਾ, ਸਾਧ ਸੰਗ ਹੋਏ ਸਾ ਪੀਰੇਣ, ਸਾਧਕ ਸੰਗ ਨੌਰ ਬਹਿਣ, ਸਾਧਕ ਸੰਗ ਕਦੋਂ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੇ ਸੰਗ ਮਾਂ ਪੁਨੀਤ, ਸਾਧ ਸੰਗ ਕਿਸੇ ਨਹੀਂ ਬੈਰ, ਸਾਰਿਕ ਸੰਗ ਨਾ ਬੀਗਾ ਪੈਰ, ਸਾਰਿਕ ਸੰਗ ਨਾ ਹੀ ਕੁਮੰਦਾ, ਸਾਧ ਸੰਗ ਜਨੇ ਪਰਮਾਨੰਦਾ, ਸਾਰਿਕ ਸੰਗ ਨਾ ਹੀ ਉਤਾਪ, ਸਾਰਿਕ ਸੰਗ ਤਰੇ ਸਾ ਬਾਪ, ਬਾਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧਕ ਸੰਗ ਨਾ ਕਤ ਬੂਹੂ ਧਾਵੈ, ਸਾਧ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲੈ, ਸਾਧੂ ਕੇ ਸੰਗ ਅਜਰ ਸਹਿ, ਸਾਧਕ ਸੰਗ ਬਸੇ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦੜੇ ਸਭ ਧਰਮ, ਸਾਧ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਗ ਸਭ ਕੁੱਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਗ ਸੋ ਤਨ ਪਾਵੈ, ਜਿਸ ਤੰਤੇ ਸਭ ਕੂਵਰ ਸਾਵੈ, ਸਾਧ ਸੰਗ ਧਰਮ ਰਹਿ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧਕ ਸੰਗ ਪਾਪ ਲਾਇਨ, ਸਾਧੂ ਕਹਿ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਅਗੰਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧਕ ਸੰਗ ਨਾਇ ਕਿਸ਼ਕਾਲ, ਦਰਸ਼ਨ ਪੇਟ ਤੋਤ ਨਿਹਾਲ, ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਅਰਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਦ੍ਰਿਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੂ ਹਰਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਕਟ ਕਾ ਡੀਠਾ, ਸਾਧ ਸੰਗ ਭੈ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ

ਖਿਆਨਾ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਗਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾ

ਬ੍ਰਹਮ ਗਿਆਨ ਕੀ ਕੀਮਤ ਨਾ ਹੈ, ਬ੍ਰਹਮ ਗਿਆਨ ਕੇ ਸਗਲ ਮਨ ਮਾਹੇ, ਬ੍ਰਹਮ ਗਿਆਨ ਕੇ ਕੌਣ ਜਾਣੈ ਭੇਦ, ਬ੍ਰਹਮ ਗਿਆਨ ਕੇ ਸਦਾ ਦੇਸ, ਬ੍ਰਹਮ ਗਿਆਨ ਕਿਆ ਕਥੇ ਨਾ ਜਾਏ ਧਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕੇ ਅਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ

0: ਬ੍ਰਹਸਪਤੀ ਮਿਥਿਆ ਨਾ ਹੀ ਰਸਨਾ ਪਰ ਸਮਨ ਮੈਂ ਪ੍ਰੀਤ ਨਿਯਣ ਦਰਸ ਪਰ ਤਰੁਣਾ ਪੇਖਿਆ ਨੇਤਰ ਸਾਧਗੀ ਟਲ ਸੰਸੰਗ ਹੇਤ ਕਰਨਾ ਸੁਣੇ ਕਾਹੋ ਕੇ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀਯਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋ ਜੀ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨੇ ਕਰਮ ਤੇ ਸੁਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਹਿ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਤ ਕਿਰਪਾਲ ਆਪ ਦੜੈ ਅਵਰਾ ਨਾਮ ਜਪਾਵੈ ਨਾਨਕ ਵੈਸਨੋ ਪਰਮਗਤ ਪਾਵੈ ਭਗਾਓ ਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤੇ ਸੁਭਗਾਓ ਤੀ ਕੀ ਮਤ ਤਮ ਹੋਵੈ ਭਗਵੰਤ ਕੀ ਟਾਲ ਕਰੈ ਨਿਤ ਨੀਤ ਮਤ ਨਰ ਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਾਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ ਰਾਮ ਨਾਮ ਸਾਰੁ ਸੁਪੀਵੈ ਸੁਪੰਡਿਤ ਕੇ ਉਪਦੇਸ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੁੱਝੇ ਮੂਲ ਸੁਖ ਮੈਂ ਜਾਣਿਆ ਸਥੂਲ ਚੌਂ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਂ ਵਰਨਾ ਮੈਂ ਜਪੇ ਕੋ ਨਾਮ
1: ਕਰ ਕਿਰਪਾ ਅੰਤਰ ਉਤਾਰੇ ਬਸ ਪ੍ਰੇਤ ਮੁਕਤ ਪਾਤਰ ਕੋ ਉਤਾਰੇ ਸਰਬ ਰੂਕਾ ਖੁਦ ਨਾਮ ਕਲਿਆਣ ਲੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਦੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਮ ਤਿਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦੁਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗਿਆ ਤੁਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾਨੰਤ ਨਾਹੀ ਵਿਯੋਗ ਤੈਸਾ ਸਵਰਣ ਤੈਸੀ ਸਮਾਟੀ ਤੈਸ ਅਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖਈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਸ ਜਿਤ ਕਾ ਰਾਕੇ ਤੈਸਾ ਤਿੰਨਾਉ ਆਪੇ ਕਰਨ ਕਰਾਲਣ ਜੋਗ ਪ੍ਰਭਾਵੇ ਸੋਈ ਹੁਣ ਹੋ ਗਏ ਪਸਰਿਓ ਹਾਇ ਹੋਏ ਆਪ ਅਨੰਤ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਪਸਰਿਓ ਆਪ ਹੋਏ ਅਨੰਤ ਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਨੇਕ ਜਣ ਅੰਤਣ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਣਕ੍ਰਿਪਾਰਸਪਦੀ ਕਈ ਕੁੜ ਪੁਜਾਰੀ ਕਈ ਕੁੜ ਆਚਾਰ ਵਿਹਾਰੀ ਕਈ ਕੁੜ ਵੈ ਤੀਰਥਵਾਸੀ ਕਈ ਕੁੜ ਬਨ ਭਰਮੈ ਉਦਾਸੀ ਕਈ ਕੁੜ ਵੇਦ ਕੇ ਸਰੋਤੇ ਕਈ ਕੁੜ ਵਿਸਰ ਹੋਤੇ ਕਈ ਕੁੜ ਆਤਮ ਧਿਆਨ ਤਾਰੇ ਕਈ ਕੁੜ ਕਵਕਾ ਵਿਚਾਰ ਕਈ ਕੁੜ ਨਵ ਤਨਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੁੜ ਪਏ ਮਾਨੀ ਕਈ ਕੁੜ ਅੰਧ ਗਿਆਨੀ ਕਈ ਕੁੜ ਕਿਰਪਣ ਕਠੋਰੇ ਕਈ ਕੁੜ ਅਭਿਗਾਤਮ ਨਿਕੋਰੇ ਕਈ ਕੁੜ ਪਰ ਧਰਵ ਕੁਹਿਰਾਏ ਕਈ ਕੁੜ ਪਰ ਦੁੱਖਣਾ ਕਰੈ ਕਈ ਕੁੜ ਮਾਇਆ ਸੁਰਮਾਏ ਕਈ ਕੁੜ ਪਰਦੇ ਸੁਰਮਾਏ ਜਿਤ ਜਿਤ ਲਾਵ ਤਿਤ ਲਗਨਾ ਨਾਨਕ ਕਰਤੇ ਕੀ ਜਾਨੀ ਕਰਤਾ ਰਚਨਾ ਕਈ ਕੁੜ ਸਜਤੀ ਜੋਗੀ ਕਈ ਕੁੜ ਰਾਜੇ ਰਸ ਭੋਗੀ ਕਈ ਕੁੜ ਪੰਗੀ ਸਰੂਪ ਪਾਏ ਕਈ ਕੁੜ ਪਾਥਰ ਬਿਰਖਣ ਬਜਾਏ ਕਈ ਕੁੜ ਪੌਣ ਪਾਣੀ ਬੈਸੰਤਰੇ ਕਈ ਕੁੜ ਦੇ ਸੁਮੰਡਲੇ ਕਈ ਕੁੜ ਸਸਿਰ ਸੁਰਨ ਖੇਤਰੇ ਕਈ ਕੁੜ ਦੇਵ ਦਾਨ ਇੰਦਰ ਸਛਾਤਰ ਸਗਲ ਸਮੱਗਰੀ ਆਪਣੇ ਸੂਤਰ ਸੁਤਾਰੇ ਨਾਨਕ ਜਿਸ ਜਿਸ ਭਾਵੈ ਤਿਸ ਤੇ ਨਿਸਤਾਰੈ ਕਈ ਕੁੜ ਰਾਜਸਥਾਨ ਸਾਥ ਗਏ ਕਈ ਕੁੜ ਵੇਦ ਪੁਰਾਣ ਸਿਮਰਤ ਹਰ ਸਾਸਤੇ ਕਈ ਕੁੜ ਕੇਰਨ ਸਮੁੰਦੇ ਕਈ ਕੁੜ ਨਾਨਕ ਪ੍ਰਖਰ ਜੰਤੇ ਕਈ ਕੁੜ ਕੇਜਰ ਜੀਵੈ ਕਈ ਕੁੜ ਗਿਰੀ ਮੇਰ ਸੁਣ ਥੀਵੈ ਕਈ ਕੁੜ ਜਗ ਨਿਰਵਿਸਾਚ ਕਈ ਕੁੜ ਭੂਤ ਪ੍ਰੈ ਸੂਕਰ ਮਿਰਗਾਚ ਸਭ ਤੇ ਨੇਰੈ ਸਭੂ ਤੇ ਦੂਰ ਨਾਨਕ ਅਲਪ ਤ੍ਰੈ ਭਰਪੂਰ ਕਈ ਕੁੜ ਪਾਤ ਅਲਫੇ ਵਾਸੇ ਕਈ ਕੁੜ ਨਸਕਰੂ ਨਿਵਾਸੇ ਕਈ ਕੁੜ ਜਨਮ ਜੀਵੈ ਮਰੈ ਕਈ ਕੁੜ ਬੋਜੋ ਨੀ ਫਿਰੈ ਕਈ ਕੁੜ ਬੈਠਦੀ ਖਾਏ ਕਈ ਕੁੜ ਘਾਲੇ ਥਕ ਪਾਏ ਕਈ ਕੁੜ ਕੇ ਧਨਵੰਤ ਕਈ ਕੁੜ ਮਾਇਆ ਮੈਂ ਚਿੰਤ ਜਹ ਜੈ ਭਾਣਾ ਤਹ ਤੈ ਰੱਖੇ ਨਾਨਕ ਸਭ ਕੀ ਪ੍ਰਭ ਕੇ ਹੱਥ कई कोड़ भय बैरागी राम नाम संगतन लागी कई कोड़ प्रभु को खोजनते आत्म पार गुणहंते कई कोड़ दर्शन प्रभु प्यार कुमले प्रभु नाश कई कोड़ मांगे सत्संग पार बंधन लाग रंग जिनको होय आपसो प्रसन्न नानक ते जन सदा धन धन कई कोड़ खानी अरखंड कई कोड़ का सुरमंड कई कोड़ अवतार कई जुगत गुण विस्तार कई बार पसर पसार सदा सदा एक कंकार कई कोड़ किने वो बात प्रभु ते ब्रह्मा संभात अखंड न जाने कोय आपे आप नानक प्रभु सोए कई कोड़ पार ब्रह्म के दास तिन हो ते आत्म प्रगास कई कोड़ दात के बेते सदान है निहारे को नेत्रे कई कोड़ नाम रस भी मर पै ससे जीवे कई कोड़ नाम गुण गावे आत्म रसु सह समावे अपने जन को सा सुमार नानक परमेश्वर के प्यारे सलोक कारण कारण प्रभु कह दूसर नाही कोय नानक तिस बल हारण जल थल मई अल सोय अश्वरी करण करावन करण जोगे ज्योति पावे सोई हो किन में था पुता अपना अंत नहीं किस पारावार हुक्मे तारत रहावे हुक्मे बुझे हुक्म समावे हुक्मे उच निज व्यवहार अणकरंग प्रकार कर कर देखे अपनी बड़ियाई नानक सब मेरे समाई प्रभ पावे मानू कद पावे प्रभ पावे ता पाथर त्रावे प्रभ पावे सास्ते राखे प्रभ पावे ता हर गुण पाखे प्रभ पावे ता पद हारे आप करे अपन विचारे

ਜਿਸ ਭਾਵੈ ਸੋਈ ਕਰਾਵੇ, ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੈ ਸੋਈ ਕਰੇ। ਅਣਜਾਣ ਵਿਖੇ ਮੇਰਾ ਚੇ, ਜੇ ਜਾਣਤੇ ਆਪਣੇ ਬਚੇ, ਭਰਮੇ ਭੁਲਾ ਦੇ ਦਿਸਤਾਵੇ, ਨਿਮਖ ਮੈਂ ਚਾਰ ਗੁਣ ਫਿਰੇ ਆਵੇ। ਕਾਰੀ ਕਿਰਪਾ ਛੇ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਏ। ਜਾ ਕਾ ਦ੍ਰਿਸ਼ ਕਸ਼ਨੇ ਆਵੇ, ਤਿਸ ਤਤਕਾਲ ਦਾ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾ ਕਾ ਲੇਖਾ ਨਾ ਗਿਣੇ ਜਗਦੀਸ਼। ਜੀਉ ਪਿੰਡ ਸਭ ਦਿਸ ਕੀ ਰਾਸ, ਘੱਟ ਘੱਟ ਪੂਰਨ ਪਰਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੇ ਦੇਖ ਉਡਾਏ। ਇਸ ਕਾ ਬਲ ਨਾਈ ਸਾਤ, ਕਰਮ ਕਰਮ ਸਭ ਕੁਣਾ, ਤੇ ਆਗਿਆਕਾਰੀ ਵਿਪਲਾ ਜੀਉ, ਜੋ ਤਿਸ ਪਾਵੇ ਸੋਈ ਹੁਣ ਦੇ। ਕਬੂ ਉੱਚ ਨਿਜ ਮੈਂ ਬਸੈ, ਕਬੂ ਸੋ ਹਰ ਕਰੰਗ ਹੱਸੈ, ਕਬੂ ਨਿੰਚਨ ਵਿਹਾਰ, ਕਬੂ ਓਕਾਸ ਪਿਆਰ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਿਆ ਮਿਲਾਵਨਹਾਰ, ਕਬੂ ਨਿਰਤ ਕਰੈ ਪੋ ਭਾਂਤ, ਕਬੂ ਸੂਰੈ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾਲ, ਕਬੂ ਸਰਬ ਕਿਉ ਤਰਵਾਲ, ਕਬੂ ਹੋਏ ਪੈ ਬਡਰਾਇਆ, ਕਬੂ ਭੇਖਾਰ ਨੀਤ ਕਾ ਸਾਜਾ, ਕਬੂ ਆਪ ਕਿਰਤ ਮੈਂ ਆਪੈ, ਕਬੂ ਭਲਾ ਭਲਾ ਕਹਾਵੇ, ਜੋ ਪ੍ਰਭ ਰਾਖੇ ਤੇ ਵੀਰੈ, ਗੁਰਪ੍ਰਸਾਦ ਨਾਨਕ ਸਜ ਗਏ। ਕਬੂ ਹੋਏ ਪੰਡਿਤ ਗਰੀਬ ਖਿਆਨ, ਕਬੂ ਤਾੜੀ ਡਾਵੇ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਿ ਸਤਮੁ ਗਿਆਨ, ਕਬੂ ਕੀੜ ਹਸ ਪਤੰਗ ਹੋਏ ਜੀ, ਆਣਕ ਜਨ ਪਰਮੇ ਪਰਮਈਆ, ਨਾਨਾ ਰੂਪ ਜੋ ਸੌਂਗ ਦਿਖਾਵੇ, ਜੋ ਪ੍ਰਭ ਪਾਵੇ ਤੇ ਅਨੁਸਾਵੇ, ਜੋ ਤਿਸ ਪਾਵੇ ਸੋਈ ਹੋਏ, ਨਾਨਕ ਦੂਜਾ ਨ ਕੋਏ, ਕਬੂ ਸਾਧਸੰਗ ਦੇ ਪਾਵੇ, ਸਤਸੰਤ ਬੋਰਨ ਆਵੇ। ਅੰਤਰ ਹੋਏ ਗਿਆਨ ਪ੍ਰਕਾਸ਼, ਸੁਸਾਨ ਕਰ ਨਹੀਂ ਵਿਨਾਸ਼, ਮਨ ਤਨ ਨਾਮ ਪ੍ਰਤੇ ਕਰੰਗ, ਸਦਾ ਸੇ ਪਾਰ ਮੁਕੇ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਣ ਪਾਇ ਸਰਾਮ, ਨਾਨਕ ਪ੍ਰਭ ਕੈ ਸਤ ਗੁਰਬਾਨ। ਸਲੋਕ ਸੁਖੀ ਵਸੇ ਮਸਕੀਨੀ, ਆਇ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਵੈ, ਜਿਸ ਕੇ ਅੰਤਰ ਅਜਮਾਨ, ਸੋ ਨਰਕ ਪਾਤੀਓ, ਸੋ ਆਨ ਜੋ ਜਾਣੇ ਮੈਂ ਜੋ ਬਣਵੰਤ, ਸੋ ਤਵਿਸਤਾ ਕਾ ਜੰਤ, ਆਪਸ ਕੋ ਕਰਵੰਤ ਕਹਾਵੇ, ਜਨਮ ਮਰੇ ਭੋਜਨ ਪਰਮਾਵੇ, ਧਨ ਭੂਮਿਕਾ ਜੋ ਕਰੇ ਕੁਮਾਨ, ਸੋ ਮੂਰਖੰਦਾ ਗਿਆ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬ ਵਸਾਵੇ, ਨਾਨਕੀਆ ਮੁਕਤ ਅੱਗੇ ਸੁਖ ਪਾਵੇ, ਧਨਵੰਤ ਆਵੇ ਕਰ ਕਰਵਾਵੇ, ਤਨ ਸਵਾਂ ਕਾ ਸੰਗ ਨ ਜਾਵੇ, ਬਹੁ ਲਸਕਰ ਮਾਨ ਘੂਪਰ ਕਰੇ ਆਸ, ਪਲ ਭੀਤਰਤਾ ਕਹੋ ਵਿਨਾਸ਼, ਸਭ ਤੇ ਆਪ ਜਣੇ ਬਲਵੰਤ, ਕਿਨ ਮੈਂ ਹੋਏ ਜਾਏ ਬਸਮੰਤ, ਕਿਸੇ ਨੇ ਵਧੇ ਆ ਹੰਕਾਰੀ, ਧਰਮ ਰਾਜ ਤੇ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਮਾਨ, ਸੋ ਜਨਾਂ ਨੂੰ ਦਰਗੇ ਪ੍ਰਵਾਨ, ਕੋਟ ਕਰਮ ਕਰੇ ਉਤਾਰੇ, ਸਰਮ ਪਾਵੇ ਸਗਲੇ ਬਿਰਤਾਰੇ, ਕਿਰਪਸੈ ਕਰੇ ਅੰਕਾਰ, ਨਰਕ ਸਰੂਪ ਫਿਰ ਫਿਰੇ ਉਤਾਰ, ਅਣਕ ਯਤਨ ਕਰਿਆ ਧਰਮੀ ਦਲਵੇ, ਹਰ ਦਰਗੇ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਪਣਾਵੇ, ਸਰੂ ਕਰੇਂਜਾ ਕਮਣ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲੋਕ ਜਾਣੇ ਮੁਝ ਤੇ ਕਚ ਹੋਏ, ਤਬ ਇਸ ਕੋ ਸੁਖਣਾ ਹੀ ਕੋਏ, ਜਾਵੇ ਜਾਣੇ ਮੈਂ ਕੁਛ ਕਰਤਾ, ਤਬਲਾ ਕਰਬ ਜੁਣ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀ, ਤਬਲਾ ਨੇ ਚੱਲਣਾ ਹੀ ਚੇਤ, ਜਬ ਲਗ ਮੋਹ ਮਗਨ ਸੰਭਾਏ, ਤਬ ਲਗ ਧਰਮ ਰਹੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਝੂਟੇ, ਗੁਰਪ੍ਰਸਾਦ ਨਾਨਕ ਹੋ ਝੂਟੇ, ਸਹਿਸ ਕਿਹੜੇ ਲੱਖ ਉੜਦਾ ਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ, ਪਾਵੇ ਨੂੰ ਭੁੱਖ ਵਿਖਿਆ ਕੇ ਕਰੇ, ਨਾ ਤ੍ਰਿਪਤ ਆਵੇ ਖਪ ਕਾ ਮਰੇ, ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰ ਫਿਰਤੇ ਸਭ ਕਾਜੇ, ਨਾਮ ਰੰਗ ਸਰਬ ਸੁਖ ਹੋਏ, ਵਿਢਵਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਖਰਦਾਪ, ਕਰਨ ਕਰਾਵਣ ਕਰਨੇ ਆ, ਇਸ ਕਯਾਤ ਕਾਮ ਵਿਚਾਰ, ਜੈਸੀ ਦਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਸ ਕਿਨੇ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੇ ਸੰਗ, ਬੂਜੇ ਦੇਖੇ ਕਰ ਵਿਵੇਕ, ਆਪੇ ਕਪੈ ਨੇਕ, ਮਰਨ ਵਿਨਸੇ ਆਵਣ ਜਾਏ, ਨਾਨਕ ਸੇ ਸਦੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਾ ਸਭ ਕੇ ਸਾਥ, ਆਪ ਕਿਨੋ ਆਪਣੇ ਵਿਸਤਾਰ, ਸਭ ਕਾਜ ਕਹੁ ਕਰਨੇ ਹਾਰ, ਉਸ ਦੇ ਭਿੰਨ ਕਹੋ ਕੁਛ ਹੋਏ, ਤਾਂ ਤਨੰਤਰ ਕਹਿ ਸੋਏ, ਆਪਣੇ ਚਲਦਾ ਕਰਨੇ ਹਾਰ, ਕਹੋ ਤੇ ਕਰੇ ਰੰਗੇ ਅਪਾਰ, ਮਨ ਮੈਂ ਆਪਣਾ ਆਪਣੀ ਮਾਏ, ਨਾਨੇ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਵਿਖਿਆ ਨਹੀਂ, ਸੱਚ ਸੱਚ ਸਤ ਸਭ ਕਿੰਨਾ, ਕੋਣ ਮਦੇ ਕਿਨ ਵਿਰਲੇ ਚੀਨਾ, ਭਲਾ ਭਲਾ ਭਲਾ ਤਰੂਗਾ, ਸੁੰਦਰ ਅਪਾਰ ਲੋਕ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਸੁਣੀ ਸਰਨੋ ਕਿਆਣੀ, ਪੋਤਰ ਪੋਤਰ ਪੋਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸ਼ਰਨ ਜੋ ਜਨ ਪਰ, ਸੋ ਜਨ ਉਦਰਣ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕੇ ਦੁੱਖਣ ਯਾਰ ਜਗਟੇ, ਸੰਤ ਕੇ ਦੁੱਖਣ ਜਮ ਦਿਨੇ, ਸੰਤ ਕੇ ਦੁੱਖਣ ਮਾਤ ਹੋਏ ਮਿਲੇ, ਸੰਤ ਕੇ ਦੁੱਖਣ ਸੋ ਬਾਦੀ, ਸੰਤ ਕੇ ਦੁੱਖ ਸੰਤ ਕੈ ਦੁੱਖਣ ਜਾ ਚੁਗਟੇ, ਸੰਤ ਕਦੋਂ ਜਮ ਤਿਨੇ ਛੁੱਟੇ, ਸੰਤ ਕੇ ਦੁੱਖਣ ਸੁੱਖ ਸਭ ਜਾਏ, ਸੰਤ ਦੁੱਖ ਨਰਕ ਮੈਂ ਪਾਏ,
संतकदुखुन्मातो हिमलीन संतकदुखुन सुबाते हीने संतकदुखुन कुए संतकदुखुन थान प्रस्त होए संत कृपा कृपा जे करे नानक संसंग निक भीतरे संतकदुखुन तेम कुए संतन के दुखुन काग झोलवे संतन के दुखन सर्व जुन पाए संत के दुखन त्रिकुत जुन किरमाए संतन के दुखन दिशन मजले संत के दुखन सब कुशले संत के दुखन ते सब जाए संत के दुखन ए जन जाए संतो की गाथा उकनाए नानक संत पावे तो भी गत पाए संत कनंद कुमात ताए संत कनंद कुंड कन पाए संत कनंद कुमात यार संत परमेश्वर मार संत कनंद कराज ते हीन संत कनंद क दुख यार दीन संत कनंद को सर्व रोग संत कनंद को सदा विजोग संत कनंदा दुख में दुख नानक संत भावता उसका भी होय मोग संत का दुख सदा होय त संत का दुखी किसे का निमित संत के दुखी कोड़ा लागे संत के दुखी को सब दयागे संत का दुखी मांकारी संत का दुखी सदा विकारी संत का दुखी जन्म मरे संत के दुख ना सुख ते टरे।

ਨਾਨਕ ਤੇ ਸਬਲ ਹਾਰ ਸਬਾਈ ਟੂਟੀ ਗਾਣਨ ਹਰ ਗੋਪਾਲ ਸਰਬ ਜੀ ਆਪੇ ਵਰਤਪਾਲ ਸਗੁਰ ਚਿੰਤਾ ਸਿਮਨ ਮਾਏ ਤੇ ਸਥਿਰ ਵਿਰਤਾ ਕੋਈ ਨਾ ਰੇ ਮਨ ਮੇਰੇ ਸੁਧਾਰ ਜਾਪੇ ਅਵਨਾਸੀ ਪ੍ਰਭ ਆਪੇ ਆਪੇ ਆਪਣ ਕੀਆ ਕਛ ਨ ਹੋਏ ਜਿਸ ਉਪਰਾਣੀ ਲੋਚਾ ਕੋਏ ਤਿਸ ਵੀ ਨਾ ਇਤਰੇ ਕਿਛ ਕਾਮ ਕਤ ਨਾਮ ਤਪੇ ਕਰਨਾਮ ਰੂਪਾਂ ਤੋਂ ਨਾ ਹੀ ਮੋਏ ਪ੍ਰਭ ਕੀ ਜੋ ਸਗਲ ਕਰ ਸੋ ਹੈ।

ਦਿਨ ਹਰ ਜਾਨੀ ਗਵਾਰ, ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੁਜਨ ਸਦਾ ਰੋਗ। ਜੋ ਮੰਦਰ ਕੋ ਥਾਮੇ ਥੰਮਣ, ਤੋ ਗੁਰ ਕਾ ਸ਼ਬਦ ਮਣੇ ਅਸਥਮਣ। ਜੋ ਪਾਖਾਨ ਨਾਪ ਚੜ ਤਰੇ, ਪ੍ਰਾਣੀ ਗੁਰ ਚੰਨ ਲਗਤ ਨਿਸਤਰੇ। ਜੋ ਅੰਧਕਾਰ ਦੀਪਕ ਵਰਗਾਸ, ਗੁਰੂ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਾਂ ਧਿਆਨ ਮੈਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮਿਲ ਜੋਤ ਖੁਟਾਵੇ। ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਅਰਲੋਚਾ ਪੂਰ। ਮਨ ਮੂਰਖ ਪਹਿਲਾਂ ਕਾਹ ਬੁਲਾਏ, ਪੁਰ ਲਿਖੇ ਕਾ ਲਿਖਿਆ ਪਾਏ। ਦੁਖ ਸੁਖ ਪ੍ਰਭਦੇ ਵਿਣਹਾਰੇ, ਅਵਰ ਤਿਆਗ ਤੁਧ ਸਾਰ। ਜੋ ਕੁਛ ਕਰੇ ਸੋਏ, ਜੋ ਕੁਛ ਕਰੇ ਸੋਏ, ਸੁਖਮਾਨ ਭੁੱਲਾ ਕਹਿ ਫਿਰੇ ਅਜਾਨ। ਕੌਣ ਵਸਤਾਏ ਤਰ ਸੰਗ, ਲਪਟ ਰਸ ਲੋਇ ਪਤੰਗ। ਰਾਮ ਨਾਮ ਜਾ ਫਿਰਦੇ ਮਾਏ, ਨਾਨਕ ਪੈ ਸਤੀ ਕਰ ਜਾਏ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਮਾਨ ਲਿਓ ਮਨ ਮੋਲ, ਰਾਮ ਨਾਮ ਫਿਰਦੇ ਮੈਂ ਤੋਲ। ਲਾਲ ਕੇ ਸੰਤਾ ਸੰਚਾਲ, ਅਵਰ ਤਿਆ ਵਿਖਿਆ ਦਿਨ ਜਾਲ। ਧਨ ਧਨ ਕਹਿ ਸਭ ਕੋ, ਮੁਕਤ ਲੜ ਦਰ ਕਹਿ ਸੋਏ। ਇਹ ਵਪਾਰ ਵਿਲਾ ਵਪਾਰ, ਨਾਨਕ ਤਾਂ ਕੇ ਸਤ ਬਲਹਾਰੇ। ਚਰਨ ਸਾਧ ਕੇ ਧੋਏ ਧੋ ਪਿਆਰ, ਸਾਧ ਕੋ ਆਪਣਾ ਜੀਅ। ਸਾਧ ਪੁਰੇ ਸਾਧ ਕੀ ਧੁਰੋ ਕਿਸ਼ਨਾ, ਸਾਧ ਪੁਰਜਾ ਸਾਧ ਪੁਰਜਾਈ ਕੁਰਬਾਨ। ਸਾਧ ਸੋੜ ਭਾਗੀ ਪਾਏ, ਸਾਧ ਸੰਗਰ ਕੀਰਤਨ ਗਾਏ। ਅਣਕ ਬਿਗੰਦੇ ਸਾਧੂ ਰਾਖੇ, ਹਰ ਗੁਣ ਗਾਏ ਮਰਤਲ ਚਾਖੇ। ਉੱਠ ਕੇ ਸੰਤਾ ਦਰਿਆ ਆਇਆ, ਸਰਬ ਸੂਹ ਨਾਨਕ ਤੇ ਪਾਏ। ਮਿਰਤੇ ਕੋ ਜੀਵਾਲ ਨਹਾਰ, ਭੁੱਖੇ ਕੋ ਦੇਵ ਤੇ ਦਾਰ। ਸਰਬ ਨਿਧਾਨ ਜਾਖੇ ਦ੍ਰਿਸ਼ਟੀ ਮਾਏ, ਪ੍ਰੁੜ ਕੇ ਕਾ ਲੈ ਨਾ ਪਾਏ। ਸਭ ਕੀ ਤਿਸ ਗਾਉ ਕਰਨੇ ਜੋਗ, ਤਿਸ ਬਿੰਦੂ ਸੁਰ ਹੋ ਅਣ ਹੋਗ। ਜਪ ਜਨ ਸਦਾ ਸਦਾ ਦਿੰਦਾ ਨੀ, ਸਭ ਤੋਂ ਨਿਰਮਲੇ ਕਰਨੀ।

ਸਤਿਗੁਰਣੀ ਸਚਾ ਕਿਰਿਆ ਸਚ ਹਿਰਦੇ ਸਤਮੁਖ ਸਚ ਦਿਰ ਸਚ ਆਕਾਰ ਸਚ ਵਰਤੇ ਸਚ ਪਸਾਰ ਪਾਰ ਬ੍ਰਹਮ ਜਿਨ ਸਤਿਗੁਰ ਜਾਤਾ ਨਾਨਕ ਸੋ ਜਨ ਸਚ ਸੁਮਤ ਸਲੋਕ ਰੂਪਣ ਰੇਖ ਨਰੰਕਿਛ ਤ੍ਰੈਗੁੰਤੇ ਪ੍ਰਭਿੰਨ ਤਿਸ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਵਤਿ ਅਵਨਾਸੀ ਬ੍ਰਹਮਨ ਮੇਰਾ ਅਖਮਾਨੁ ਕੀ ਤੂੰ ਪੂਰੀ ਤਿਆਗ ਤਿਸੇ ਪਰਾਇਣ ਕਿਸ ਕੋਇ ਸਰਵ ਨਿਰੰਤਰ ਇੱਕੋ ਸੋਇ ਆਪੇ ਬਿਨਾ ਆਪੇ ਦਾਨ ਗਹਿਰ ਗੰਭੀਰ ਗਹਿਰ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂਦ ਸਾਤ ਤਰੇ ਕੀ ਚਰਣੀ ਪਾਉ ਨਾਨਕ ਮਨ ਰੇ ਅੰਦਾਉ ਮਨਸਾ ਪੂਰਨ ਸਰਣਾ ਜੋਗ ਜੋ।

ਬਾਈ ਚਰਨ ਸਤਿ ਸਤਿ ਪਰਸਨ ਹਾਰ, ਪੂਜਾ ਸਤਿ ਸਤਿ ਸੇਵ ਦਰ, ਦਰਸ਼ਨ ਸਤਿ ਸਤਿ ਵੇਖਣ ਹਾਰ, ਨਾਮ ਸਤਿ ਸਤਿ ਧਿਆਨ ਹਾਰ, ਆਪ ਸਤਿ ਸਤਿ ਸਭ ਧਾਰੀ, ਆਪੇ ਗੁਣੇ ਆਪੇ ਗੁਣਕਾਰੀ, ਸ਼ਬਦ ਸਤਿ ਸਤਿ ਪ੍ਰਭਗਤਾ, ਸੁਰਤ ਸਤਿ ਸਤਿ ਜਸ ਸੁਣਤਾ, ਬੁਜਨ ਹਾਰ ਕੋ ਸਤਿ ਸਭ ਹੋਏ, ਨਾਨਕ ਸਤਿ ਸਤਿ ਪ੍ਰਭੁ ਸੋਏ, ਸਤਿ ਸਰੂਰ ਦੇ ਦਿਨ ਮਾਨਿਆ, ਕਰਨ ਕਰਾਉਣ ਦਿਨ ਮੁੜ ਪਛਾਣਿਆ, ਜਾਕਰ ਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਦੇ ਸਮਾਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਵਿਸਾਨਾ, ਜਿਸ ਤੇ ਵਿਜੈ ਦੇ ਸਮਾਏ ਸਮਾਨਾ, ਵਸਤ ਮਾਇ ਦੇ ਵਸਤ ਕਢਾਏ, ਤਾਂ ਕੋ ਬਿਨ ਨਾ ਕਹਿਣਾ ਜਾਏ, ਬੁਝੇ ਬੁਝਨ ਹਾਰ ਵਿਵੇਕ ਨਾਰਾਇਣ ਬੇਨਾਣ ਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੇਮਣ ਪ੍ਰਤੀਤ, ਠਾਕੁਰ ਕੇ ਸੇਵਕ ਨਿਰਮਲ ਰੀਤ, ਠਾਕੁਰ ਕੋ

ਦਾ ਟਾਕੇ ਆਪਣੇ ਸੇਵਕ ਹੀ ਸਰਪ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਨੂੰ ਨਾਮ ਜਪਾਈ ਆਪਣੇ ਸੇਵਕ ਆਪਤ ਰਾਖੇ ਤਾਂ ਕਿ ਗਤ ਮੇਰੇ ਕੋਈ ਨਾ ਲਾਖੇ ਪ੍ਰਭ ਕੇ ਸੇਵਕੋ ਘੁਣਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਇਆ ਨਿੱਕੀ ਗਿਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋ ਲਾਖੇ ਜਿਸ ਕਾ ਸ਼ਾਸਨ ਕੱਢਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਨ ਜਤਨ ਕਰਤ ਬਪਾ ਜਿਸ ਕੇ ਕਰਤ ਬਿਰਥ ਜਾਤ ਮਾਰਨ ਰਾਖੇ ਔਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਵਲਖ ਵਿੜਾਣੀ ਬਾਰੰਬਾਰ ਬਾਰ ਪਉ ਜਪੀਏ ਪੀ ਅੰਮ੍ਰਿਤ ਮਨ ਤੰਤਰ ਪੀਏ ਨਾਮ ਰਤੰਜਨ ਗੁਰੂ ਗਪਾਇਆ ਤਿਸ ਕੇ ਸ਼ਰ ਨੈ ਦਿਸ਼ਟਾ ਨਾਮ ਧਨ ਨਾਮ ਰੂਪ ਰੰਗੇ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜਨ ਤ੍ਰਿਪਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਤ ਨਾਮ ਕੋਹ ਨਾਨਕ ਜਨ ਕੇ ਸਦਕਾਮ ਬੋਲੋ ਜਹ ਜੇ ਬਾਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕੇ ਜਾਏ ਪ੍ਰਭ ਆਪਣੇ ਸੁਰੈ ਸਮਾਏ ਜੋ ਹੋ ਆਹੋ ਅਸੋ ਜਾਨੇ ਪ੍ਰਭ ਆਪਣੇ ਕਾ ਕੁਛਾਨੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਕ ਨਾ ਜਾਨ ਆਠ ਪਰ ਪੁਰਸ ਹਜੂਰੇ ਕੋ ਨਾਨਕ ਸੀ ਜਿਨ ਪੂਰੇ ਮਨ ਮੇਰੇ ਤਿਨ ਕੀ ਓੜ ਲੈ ਮੰਤਨ ਆਪਣਾ ਤਿਨ ਜਾਂਦੇ

ਪ੍ਰਭੂ ਸਵਾਮੀ ਆਪਣੀ ਕਿਰਪਾ ਸਾਹਿਬ ਕਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੈ ਬੀਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰ ਜੀ ਦੇ ਹਰ ਨਾਵਨ ਕਬਾਰ ਗੁਰ ਕੋ ਬਲ ਜਾ ਸਰਵਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰਮੇ ਕਹਿ ਆਪਣੇ ਕਛ ਪਰਮ ਸਹਿ ਸੈਣ ਬਲੈਣ ਜਾਈਏ ਨਾਨਕੈ ਸਾ ਗੁਰੂ ਫਾਗੀ ਪਾਏ ਸਫਲ ਦਰਸ਼ਨ ਬੇਗਤ ਪੁਨੀਤ ਹੈ ਪਰਸਤ ਚਨਗਤ ਨਿਰਮਰੀਤ ਹੈ ਭੀੜ ਸੰਗਰਾਮ ਗੁਣ ਲਵੇ ਪਾਠ ਕੀਰਤਨ ਕੇ ਗਵੈ ਸੁਣ ਕਰ ਬਚਨ ਕਰਨੇ ਅਗਾਨੇ ਮਨ ਸੰਤੋਖ ਆਤਮ ਪਤਿਆ ਨੇ ਪੂਰਾ ਗੁਰ ਆਖਿਓ ਜਾਂ ਕਮੰਤਰੇ ਮਰਦਿਸ਼ਟ ਵੇਖੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵ ਤਿਲੇ ਮਿਲਾਏ ਜਿਹ ਵਾਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪੋਚਤ ਪ੍ਰਾਣੀ ਅਗਮ ਗੋਚਰ ਪਰਮ ਨਿਰਵਾਣੀ ਨਿਰਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨ ਭਗਤ ਬੰਧਨ ਨਿਧ ਕਰੈ ਚਰਨ ਕਮ ਹਿਰਦੇ ਸਿਮਰੈ ਸਤਿਗੁਰਹਾਰੇ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਬਰ ਹਰਸ ਪਾਵੇ ਜਨ ਕੋਏ ਅੰਮ੍ਰਿਤ ਵੀ ਅਮਰਸ ਹੋਏ ਉਸ ਪੁਰ ਕਾ ਨਾਹੀ ਕਦੇ ਵਿਨਾਸ਼ ਜਾਂ ਕੇ ਮਨ ਪ੍ਰਗਟੇ ਗੁਣਦਾਸ ਅੱਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਕੋ ਦੇ ਮੋਹ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖੇ ਹਰ ਹਰੇ ਕੰਧਕਾਰ ਦੀਪ ਪ੍ਰਗਾਸੇ ਨਾਨਕ ਪਰਮ ਦੁਖ ਦੈ ਤੇ ਨਾਸੈ ਤਪਤ ਮਾਇ ਠੰਡ ਵਰਤਾਈ ਅਣਦ ਪਿਆ ਦੁਖ ਨਾ ਠੇ ਫਾਈ ਜਨਮ ਮਰਨ ਕੇ ਮਿਟੈਂਦੇ ਸੇ ਸੰਤੁ ਕੇ ਪੂਰਨ ਉਪਦੇਸੇ

ਸਾਨੂੰ ਪੁਰਖ ਨਹੀਂ ਡੋਲਾਨੇ ਸੋ ਪੁਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਹ ਸਾਧਕੇ ਸੰਗ ਪਰੇ ਸਰਨ ਸਭ ਤਿਆਗ ਅੰਤਰ ਪ੍ਰਗਾ ਸੰਦਨੇ ਵਿਲਾ ਗੁੜ ਫਾਗੀ ਪਰਾ ਪ੍ਰਭ ਸੋਏ ਨਾਨਕ ਨਾਮ ਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭੂ ਦਿਆ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਢ ਮੁਕਦਨ ਪੈ ਜਨਮ ਭਰਨ ਧੁਪੇ ਇਛਮੁਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਜ ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ ਸੋ ਕੁਛ ਰਜੇ ਕੀ ਆ ਜਾਣੇ ਸੋ ਕੁਛ ਰੇ ਸਭ ਕੁਛ ਦੀ ਆ ਸੋ ਕੁਛ ਜੀਵਨ ਜੀ ਆ ਸੋ ਕਿਉਂ ਵਿਸਰੇ ਅਗਨ ਰਾਖੇ ਗੁਰੂ ਪ੍ਰਸਾਦ ਕੋ ਬਿਰਲਾ ਲਾਖੇ ਸੋ ਕੋ ਵਿਸਰੇ ਜੇ ਵਿਖਤ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾਤੇ ਬੁਝਾਇਆ ਪ੍ਰਮੇ ਭਰ ਨਾਮ ਜੰਤਿਆ ਸਾਧਨ ਸੰਤ ਕਰੋਏ ਕਹਾ ਮਿਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰ ਨਾਮ ਜਪਾਓ ਭਗਤ ਪਾਇ ਤਰੇ ਸੰਸਾਰ ਬਿਨ ਭਗਤੀ ਧਨੋ ਸੇ ਸਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢੇ ਜਾਤ ਪਾਇ ਵਿਸਰਾਮ ਸਗਲ ਦੁਖ ਅਵਤਨਾਸ ਨਾਮ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰਮ ਰਾਜਾ ਮੰਤਨ ਅੰਤਰੇ ਸੁਆਵ ਨੇਤਰੋ ਭਗਤ ਦਰਸੁ ਕੋਇ ਮਨ ਬਿਕਸੈ ਸਾਹ ਚਰਨ ਤੋਹੇ ਭਗਤ ਨਾ ਕੇ ਮੰਤਰ ਰੰਗ ਬਿਰਲਾ ਕਉ ਪਾਵੇ ਸੰਗ ਏਕ ਵਾਦੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਮਾ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਚਨ ਸਦਾ ਕਿਰਪਾਲ

ਭਗਵਾਨ ਸਰਬ ਵੈਕੁੰਠ ਮੁਕਤ ਮੁਕ ਪਾਏ ਇੱਕ ਨਿਮ ਕਰਕੇ ਗੁਣ ਗਾਇਨ ਕਰਾਜ ਪਕੁੜੇ ਆਈ ਹਰ ਕੇ ਨਾਮ ਕੇ ਖਤਮ ਨਿਭਾਏ ਬਹੁ ਭੋਜਨ ਕਾਬਰ ਸੰਗੀਤ ਰਸਨ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨ ਮੰਦਿਰ ਦੇ ਵਸੇ ਪ੍ਰਭੂ ਗੁਰਮੰਤ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ।

ਗੀਤਾ ਬੰਦ ਮੁਦਕੋ ਕਿਸ ਕੋ ਗਾਣੇ ਜਬ ਇੱਕ ਹਰਗਮ ਪਾਰ ਤਬ ਨਰਕ ਸਰੂ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿ ਤਿਠਾਏ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਮ ਨਿਡਰ ਕੌਣ ਕਦ ਡਰੇ ਆਪਣੇ ਚਲ ਤਬ ਕਰਨੇ ਹਾਰ ਨਾਨਕ ਠਾਕੁਰ ਗਮ ਪਾਰ ਅਵਿਨਾਸੀ ਸੁਖ ਆਪਣੇ ਆਸਨ ਤਾ ਜਨ ਮਰਨ ਕੋ ਕਾ ਵਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਕ ਤਬ ਚਿਤ੍ਰ ਗੁਪਤ ਕੁਛ ਪੁੱਛਦ ਲੇਖ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ।

ਮਨ ਮਨ ਉੱਪਰ ਕਰ ਕੇ ਵਖਿਆਨ ਆਪਣ ਖੇਲਿਆਂ ਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕਹਿ ਜਗਤ ਭਗਤ ਆਪ ਜੈ ਪਸਰੇ ਪਾਸਾ ਸੁਨ ਪ੍ਰਤਾਪ ਦੂ ਪਾਕੈ ਪੈਤਣੀ ਉਨਕੀ ਸੋਭਾ ਨੂੰ ਬਣੀ।

ਤਾਰ ਜਾਤਿਸ ਭਗਤਾਂ ਸਿਰਠੁ ਪਾਇਆ ਆਪਣੇ ਪਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛੁ ਹੋਏ, ਆਪਣ ਸੂਸਾ ਜਗਤ ਪੁਰੋਏ, ਜਾਂ ਕੋ ਪ੍ਰਭ ਜੀ ਆਪ ਜਾਏ, ਸਤਿਨਾਮ ਸੋਈ ਜਿਨ ਪਾਏ। ਸੋ ਸਮਦਰਸੀ ਤੰਤ ਕਵੇਤਾ, ਨਾਨਕ ਸਗਲ ਸਿਰਸ਼ਟ ਕਾ ਜੇਤਾ, ਜੀ ਜੰਤਰ ਸਭ ਤਾਂ ਕਿਆ, ਦੀਨ ਦਿਆਲ ਨਾਥ ਕੋ ਨਾਥ। ਜਿਸ ਰਾਖੇ ਦਿਸ ਕੋਈ ਨ ਮਾਰੇ, ਸੋਮ ਇਸ ਮਨ ਵਸਾਰੇ, ਤਿਸ ਅਵਰ ਕਾਂ ਕੋ ਜਾਏ, ਸਭ ਸ੍ਰੀ ਮਨੋਰੰਜਨ ਆਏ। ਜੇ ਕੇ ਯੁਗ ਜਾ ਕੇ ਸਭ ਹਾਥ, ਅੰਤਰ ਵਾਰ ਜਾਣੋ ਸਾਧ ਗੁਣ ਧਨ ਬੇਅੰਤ ਪਾਰ, ਨਾਨਕ ਦਾਸ ਦਾ ਬਲਿਹਾਰ ਹੈ, ਪੂਰਨ ਪੂਰ ਹੈ ਦਿਆ, ਸਭ ਉਪਰ ਕਿਰਪਾਲੇ, ਆਪਣੇ ਕਰਤਵ ਜਾਣੇ ਆਪ, ਅੰਤਰ ਜਾ ਮੀਰ ਵਿਆ, ਪਰਤ ਪਾਲੇ ਜੀਵਨ ਬਭਾਤ, ਜੋ ਜੋਰ ਚੁਸਤ ਸੇ ਦਿਆ, ਜਿਸ ਭਾਵ ਥੀਲੇ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨੇ ਆ, ਕਰਨ ਹਰ ਨਾਨਕ ਜਾਣੇ ਆ, ਜਨ ਲਾਗਾ ਰੇਕੇ ਨਾਏ, ਤਿਸ ਕੀ ਆਸਨ ਬਿਰਥੀ ਜਾਏ, ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਏ, ਇਸ ਤੇ ਪੁਰਣੇ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ, ਦਿਨ ਪੂਜੇ ਜੋ ਗੁਰ ਕੇ ਪੈਰ, ਬੰਧਨ ਤੋਰ ਭੈ ਨਿਰਵੈਰ, ਦਿਨ ਪੂਜੇ ਗੁਰ ਕੇ ਪੈਰ, ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮ ਆਨੰਦ, ਰਾਮ ਨਾਮ ਤਤ ਕਰੋ ਵਿਚਾਰ, ਦ੍ਰਿੜ ਵਿਦੇ ਕਹਿ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕਾ ਗੁਣ।

ਛੁਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤੇ ਨਾਈ ਦੁਖ ਨਾਮ ਜਪਤ ਮਨ ਹੋ ਸੁਖ ਚਿੰਤਾ ਜੈ ਮਿਟੇ ਅੰਕਾਰ ਤੇ ਜਨ ਕੋ ਪੋਇ ਨ ਪਹੁੰਚਣ ਹਾਰ ਸ੍ਰੀ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤਪੁਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪਿਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰੂ ਧਨ ਸੇਵਾ ਸੇ ਪੁਰਾਣੰਤਰ ਜਾਮੀ ਪੁਰਖੁਰਦਾਨ ਜਿਸ ਮਨ ਵਸੇ ਸੋਧ ਨਿਹਾਲ ਤਾਂ ਕੇ ਨਿਪਟ ਆਵਤ ਕਾਲ ਅਮਰ ਭਏ ਅਮਰਾ ਪਦ ਪਾਇ ਸਾਧ ਸੰਗ ਨਾਨਕ ਹਰ ਤੈ ਸਲੋਕ ਗਿਆਨ ਅੰਜਣ ਗੁਰਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਰਾਸ਼ਟਰਪਤੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏ ਕਸਕਟ ਮਾਇਨ ਕਰੰਗ ਨਾਨੰਦ ਸਥਾਇ ਨੌਣ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਧਨ ਤੈਨਾਤ ਕਹਿ ਨ ਜੈ ਚਰ ਵਿਸਮਾਦ ਤਿੰਨ ਦੇਖੇ ਸੇ ਆਪ ਦਿਖਾਏ ਨਾਨਕ ਤੀਜਨ ਸੋ ਜੀ ਪਾਇਆ ਸੋ ਅੰਤਰ ਸੋ ਬਾਹਰ ਅਨੰਤ ਘੜ ਘੜ ਬਿਆ ਪ੍ਰਿਆ ਭਗਵੰਤ ਧਰਨ ਮੈਂ ਆਕਾਸ਼ ਪਿਆਲ ਸਰਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰਮ ਜੈਸੀ ਆਗੈ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਏ ਚਾਰ ਗੁਣ ਦੈ ਸਮਾਏ ਤਿਸ ਤੇ ਬਿਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਮਰਤ ਮੈਂ ਦੇਖ ਸਸਿਰ ਸੂਰਨ ਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬੂ ਡੋਲੇ ਸਰਬ ਕਲਾ ਕਰ ਖੇਲ ਖੇਲ ਮੋਲ ਨ ਪਾਏ ਗੁਣੇ ਮੋਲ ਸਰਬ ਜੋਤ ਮੈਂ ਜਾਖੀ ਜੋ ਧਾਰਿਓ ਸਵਾਮੀ ਉਤਪਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁ ਬਚਨ ਸਰਬਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੇ ਰਹਿ ਸਤਿ ਵਜਨ ਸਾਧੁ ਸਭ ਕੈ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਰ ਪਿਓ ਹੋਏ ਨਾਨਕ ਦਰਸ਼ਨ ਦੇ ਸਮੋਏ ਆਪ ਸਤਿ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੇ ਸੁਭਾਤ ਤਿਸ ਭਗਤਾਂ ਕਰੇ ਵਿਸਤਾਰ ਤਿਸ ਭਗਤਾ ਏ ਕੰਕਾਰ ਅਣਕਲਾ ਲਖੀ ਨ ਜਾਏ ਜਿਸ ਭਾਵ ਤਿਸ ਲੈ ਮਿਲਾਏ ਕਵਨ ਢੁਕਣ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰਗਤ ਸਿਆਮ ਜਨਾਏ ਨਾਨਕ ਤਿਜਨੇ ਆਪ ਹੁਜਾਏ ਸਰਭੂਤਿਆਂ ਵਰਤਾਰਾ ਸਰਬ ਨੈਣੇ ਭੇਖਣ ਹਰ ਸਗਲ ਸਮਗਰੀ ਜਾਂ ਕਾ ਤਣਾਇਆ ਪੰਜ ਸਾਹਿਬ ਵੀ ਸੁਨਾਮ ਜਾਣੀ ਖੇਲ ਬਣਾਇਆ ਗਿਆ ਕਾਰੀ ਕੀ ਨੀਮ ਆਇਆ ਸਭ ਕੇ ਮਦ ਅਲੀ ਬਤੋਰਾ ਹੈ ਜੋ ਕੁਛ ਕਹਿਣਾ ਸੁਆ ਪੇ ਕਹੇ ਆਗੇ ਆਵੇ ਆਗੇ ਜਾਏ ਨਾਨਕ ਜਾ ਭਾਵ ਤਾਲੇ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਭਲਾ ਕਰ ਤੂੰ ਤਾਂ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤਪੋਤ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ

ਜਿਸ ਪ੍ਰਸਾਦ ਸਭ ਜਗਤ ਰਾਇਆ ਜਣੇ ਆਵਣ ਕਹਿ ਸੁਣਾਵ ਜਣ ਕੇ ਸੰਗਤ ਆਵੇ ਨਾਉ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਹ ਜਣ ਕੋ ਸਦਾ ਨਮਸਕਾਰ।

ਰਾਸ਼ਟਰਪਤੀ ਪੂਰੇ ਗੁਰੂ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਾਨ ਤ੍ਰਿਗੁ ਤ੍ਰੈ ਚੈਂਦੇ ਆਸਨ ਤਿਆ ਕੋ ਤਰੰਗ ਸੰਜਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗੇ ਕਿੰਸਾ ਕਰ ਤਰ ਹਰ ਤਨ ਕੇ ਪਰਲੇ ਭੰਡਾਰ ਨਾਨੀ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗ ਭਜ ਬ੍ਰਹਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਚੇ ਤੋ ਨਾਰਾਇਣ ਏਕੇ ਕਰੋ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ।

0: ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਉਚਤਾ ਕੀ ਸੋਭਾ ਬਣੇ ਨਾਨਕੇ ਗੁਣਾ ਨਾਮ ਸੁਖ ਮਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦਿਆ ਕੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇ ਕਹੁ ਨਾਨਕ ਸਭ ਤੇਰੀ ਕੋਈ ਨਾ ਨਾ ਜਾਣੇ,
1: ਸਭ ਤੇਰੀ ਵਡਿਆਈ।

ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੈ ਇਹਾ ਉਹਾ ਸੱਚ ਹੋਵੈ।

piano ancora.

Christian

来来来。

Bye-bye.

ਪੰਜਵਾਂ ਹੋਏ ਸੁੱਖਾ ਸਿਉਂ ਬਰਨ ਸੁਨਾਵਤ ਅਣਦ ਬਿਨੋਦ ਭੀਕ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਓ ਬਿਸਮ ਪਈ ਭੇਕ ਬਿਸਮਾਦੀ ਪੂਰੈ ਕਿਰਪਾਵਤ ਪੀਓ ਅੰਮ੍ਰਿਤ ਨਾਮ ਮੋਲਕ ਜਿਉਂ ਚਾਖ ਬੁੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰਾਖਿਓ ਬੂਜਨ ਆਵਤ ਜਾਵਤ ਜਾ ਕੋ ਹਿਰਦੈ ਪ੍ਰਕਾਸ਼ ਪਇਓ ਹਰਿ ਉਆ ਕੀ ਕਹੀ ਨਾ ਜਾਏ ਕਹਾਵਤ ਅਨੁਭਵ ਜਿਤੇ ਕਿਛ ਕਹੀਐ ਤੇਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟੁ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ

ਆਓ ਨਾਮ ਅਮੋਲਾ ਪ੍ਰੀਤ ਨ ਦਿਸਿਓ ਪਰ ਨਿੰਦਾ ਇਤਕਾਰ ਹੈ ਛਾਪਰ ਬਾਂ ਸਵਾਰ ਹੈ ਤਿਣਕੋ ਦੁਆਰ ਹੈ ਭਾਵਕ ਜਾਰ ਹੈ ਕਲ ਰਿਪੋਰਟ ਉਠਾਵੈ ਮੁੰਡਾ ਅੰਮ੍ਰਿਤ ਮੰਨ ਤੇ ਡਾਰ ਹੈ ਉੱਡੈ ਬਸਤਰ ਕਾਰ ਜਮੈ ਪਰਿਓ ਬੌਰ ਬੌਰ ਫਿਰ ਝਾਰ ਹੈ ਕਾਟੇ ਪੇਡ ਡਾਲ ਪਰ ਖਾਏ ਖਾਏ ਮੁਸਕਾਰ ਹੈ ਗ੍ਰਿਓ ਜਾਇਰ ਸਤਲ ਪਰਿਓ ਛਿਟੀ ਛਿਟੀ ਸਿਰ ਭਾਰ ਹੈ ਨਿਰਵੈਰ ਸੰਘ ਵੈਰ ਰਚਾਏ ਪਹੁੰਚ ਨ ਸਕਿਆ ਗਵਾਰ ਹੈ ਕਉ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਹੈ ਸਾਰਾ ਰੰਗ ਮਹਲਾ ਪੰਜਵਾਂ ਅਬਰ ਸਭ ਭੂਲੇ ਪਰਮ ਨ ਜਾਣਿਆ ਏਕ ਸੁਦਾ ਕੁਰਜਾ ਕੈ ਹਿਰਦੈ ਵਸਿਆ ਤੇ ਬੇਦਨ ਤੱਤ ਪਛਾਨਿਆ ਰਹਾਉ ਪਵਿੱਤ ਮਾਰਗ ਜਿੱਤੇ ਕਿਛੁ ਹੋਈ ਹੈ ਤੇ ਲੋਕ ਵਿਚਾਰਾ ਜਾਉ ਲਦਰਦੈ ਨਹੀਂ ਪ੍ਰਗਾਸਾ ਤਾਉ ਲਦੇ ਅੰਧ ਅੰਧਾਰਾ ਜੈਸੇ ਧਰਤੀ ਸਾਧੈ ਬਉ ਬਿਦ ਬਿਨ ਬੀਜੈ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਹੀਂ ਅਭਿਮਾਨੈ ਨੀਰ ਬਲੋਵੈ ਅਤਸਰਮ ਪਾਵੈ ਨੈਨ ਕੈਸੇ ਰੀਸੇ ਬਿਨ ਗੁਰੂ ਭੇਟੈ ਮੁਕਤ ਨਾ ਕਾਹੂ ਮਿਲਤ ਨਾਹੀਂ ਜਗਦੀਸੇ ਖੋਜਤ ਖੋਜਤ ਏ ਵਿਚਾਰਿਓ ਸਰਬ ਸੁਕਾਰ ਨਾਮਾ ਕਉ ਨਾਨਕ ਤਿਸ ਭੈਉ ਪ੍ਰਾਪਤ ਜਾ ਕੈ ਲੇਖ ਮਥਾਮਾ ਸਾਰੰਗ ਮਹਲਾ ਪੰਜਵਾਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਂਛਿਤ ਪਲ ਲਈਐ ਰਾਉ ਆਵੋ ਸੰਤ ਪ੍ਰਾਣ ਸੁਖਦਾਤੇ ਸਿਮਰੋ ਪ੍ਰਭ ਵਿਨਾਸੀ ਅਨਾਥੈ ਨਾਥ ਦੀਨ ਦੁਖ ਭੰਜਨ ਪੂਰਿਓ ਕਟਵਾਸੀ ਗਾਵ ਸੁਣਤ ਸੁਣਾਵ ਸਿਰਦਾ ਹਰਸ ਪੀ ਵਡਭਾਗੇ ਕਲ ਕਲੇਸ਼ ਮਿਟੇ ਸਭ ਤੰਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅੰਗ ਅੰਧ ਮਮਤਾ ਗੁਰ ਕਿਰਪਾ ਦੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸਵਾਮੀ।

ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਜਾ ਕੈ ਸਰੰਗ ਪਾਰ ਬ੍ਰਹਮ ਧਿਆਈ ਹੈ ਉਪਦੇਸ਼ ਅਮਰੀਗਤ ਕਰਨ ਰਹਾਉ ਦੁਖ ਭਰੋਗ ਭੈ ਸਗਲ ਬਿਨਾਸੈ ਜੋ ਅਵਤਾਰ ਸੰਤ ਸਰਣ ਆਏ ਆਪ ਜਪੈ ਅਵਰੈ ਨਾਮ ਜਪਾਵੈ ਵਰ ਸਮਰਤ ਤਾਰਨ ਤਰਨ ਜਾਕੋ ਮੰਤਰ ਉਤਾਰੇ ਸਹਿਸਾ ਊਣੇ ਕੋ ਸੋ ਪਰ ਭਰਨ ਹਰਦਾਸਨ ਕੀ ਆਗਿਆ ਮਾਨ ਤੇ ਨਾਹੀ ਖੁਣ ਗਰਭ ਭਰਨ ਭਗਤਨ ਕੀ ਟਹਿਲ ਕਮਾਵਤ ਗਾਵ ਦੁਕਾਟੇ ਤਾਕੇ ਜਨਮ ਮਰਨ ਜਾਕੋ ਭੈਉ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਸਹਿਗਾਨੇ ਸਹਿ ਸਮਾਨੇ ਮੁਕਤੇ ਨਾਹੀ ਜਾਤ ਬਰਨ ਗੁਰਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦਰਨ ਸਾਰੰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਭਲੇ ਸੰਯੋਗ ਭਲੇ ਦਿਨੇ ਅਵਸਰ ਜੋ ਕਿਰਪਾਲ ਰਜਾਇਓ ਰਹਾਓ ਸੰਤੋ ਚਰਨ ਮੋਰ ਲੋ ਮਾਤਾ ਅਮਰੇ ਮਸਤਕ ਸਰੇ ਸੰਤ ਧਰੇ ਹਾਥਾ ਸਾਧੈ ਮੰਤਰ ਮੋਰ ਲੋ ਮਨੂ ਮਾਤਾ ਤੇ ਗਤ ਹੋਏ ਤੈਂ ਗੁਣੀਆਂ ਭਗਤ ਦਰਸ ਦੇਖ ਨੈਣ ਰੰਗ।

ਮੰਡਿਆ ਡੇਈ ਸਿਸੀ ਉਤਾਰ ਨੈਣ ਮਹਿੰਜੇ ਤਰਸਦੇ।

ਕੀਤਾ ਲੋੜੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀਂ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਕੀਤਾ ਲੋੜੈ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀਂ ਕੋਏ। ਜੋ ਜਨ ਸੇਵੇ

ਜਿਸਨੂੰ ਲਾਏ ਲਈ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਦੁਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਧਿਆਏ।

ਫਤਿਹ।